ਰਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ।

ਦਮ ਜਾ ਆਹਰ ਹਰ ਦੀਓ ਪਰਿਆ ਸੈਲ ਪੱਥਰ ਮਹਿਜੰਤ ਉਪਾਏ ਤਾਕਾਰਿ ਜੁਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।

ਸਭ ਧਿਆਵੈ ਹੈ ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰਜਣਹਾਰ ਸਭ ਜੀਆ ਤੁਮਾਰੇ ਜੀ ਤੂੰ ਜੀਆ ਕਾ ਦਾਤਾਰ ਹਰ

ਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਮਾਣਾ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ।

ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਇਕੱਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸਵਯੰ ਪਵ ਅਵਰਛਾ ਮੇਰੀ ਤੁਮ ਕਰੋ ਸਿੱਖਿਓ ਬਾਰਿਆ ਸਿੱਖ ਸੰਗ੍ਰਹੁ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਿਲੇਸ਼ ਕਰੋ ਰਣ ਘਾਤਾ ਜੇ ਅਹਿ ਤੁਹ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੁਹ ਵੈ ਮਰੇ।

ਕਰਕੇ ਰਹੇ ਹੋ ਜੋ ਆਖੀਏ ਇੱਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਧ ਸਤਰਹ ਸਹਿਸ ਪਣਿਜੈ ਅਰਧ ਸਹਿਸ ਫੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰ ਤੀਰਥ ਤਦਰਿਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਉਪਖਿਆਨ ਤਿਰੇ ਚਰਿਤ੍ਰੈ ਮੰਤਰੀ ਭੂਪ ਸੰਵਾਦ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ।

ਚਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਨਾ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ

ਤਾਂ ਨਿਉਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ ਮਨਜੀਤ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਮਨਜੀਤ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਉਹ ਮੇਰਾ ਪ੍ਰਯਤ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਇੱਕ ਬੀਬੀ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਭਰਾ ਦੀ ਸਰਜਰੀ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਜੀ ਮੇਰਾ ਪ੍ਰਯਤ ਰੱਖਣਾ ਹਰਧਿਆਨ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਵੀਂ ਗੱਡੀ ਬਖਸ਼ ਕੀਤੀ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ ਰਹਿਮਤਾਂ ਪ੍ਰਯਤ ਰੱਖਣਾ ਸੱਚੇ ਪਾਤਸ਼ਾਹ ਜੀ ਹੋਰ ਪਰਿਵਾਰ ਵੱਲੋਂ ਗੁਪਤ ਪਰਿਵਾਰ ਵੱਲੋਂ ਭਾਈ ਰਿਸ਼ਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਯਤ ਰੱਖਣਾ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਸਵਾਓ ਹੁਣ ਆਰਤੀ ਆਰਤੀ ਦੇ ਕੀਰਤਨ ਨਾਲ ਜੁੜਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀਆਂ ਹਨ ਜੀ ਕਿ ਕੱਲ੍ਹ ਤੋਂ ਦੋ ਦਿਨ ਵਾਸਤੇ ਆਪਣੇ ਕੋਲ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਪਹੁੰਚ ਰਹੇ ਹਨ। ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨ ਵਿੱਚ ਤਕਰੀਬਨ 7:30 ਵਜੇ ਤੋਂ ਲੈ ਕੇ 8:15 ਵਜੇ ਤੀਕਰ ਕਥਾ ਨਾਲ ਜੋੜਨਗੇ। ਅਤੇ ਨਾਲ ਹੀ ਜੋ ਭਗਤ ਬਾਬਾ ਫਰੀਦ ਜੀ ਉਹਨਾਂ ਦਾ ਪਾਵਨ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ ਜੋ ਸਮਾਗਮ ਰੱਖੇ ਗਏ ਹਨ, ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ, ਐਤਵਾਰ ਨੂੰ ਸੰਪੂਰਨਤਾਵਾਂ ਹੋਣੀਆਂ ਹਨ, ਅਤੇ ਨਾਲ ਹੀ ਜੋ ਸ਼ਨੀਵਾਰ ਸ਼ਾਮ ਨੂੰ ਤਕਰੀਬਨ 8:15 ਤੋਂ ਲੈ ਕੇ 9:15 ਵਜੇ ਤੀਕਰ ਨਾਮ ਸਿਮਰਨ ਹੋਣੇ ਹਨ ਸੰਗਤੀ ਰੂਪ ਵਿੱਚ, ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੀ ਲਾਹਾ ਲੈਣਾ। ਦੂਸਰੀ ਬੇਨਤੀ ਹੈ ਜੀ ਕਿ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਾਵਨ ਦਿਹਾੜੇ ਨਵੰਬਰ ਮਹੀਨੇ ਦੇ ਵਿੱਚ ਆ ਰਹੇ ਹਨ, ਸੋ ਉਸ ਪ੍ਰੋਗਰਾਮ 'ਤੇ ਜੋ ਅਮਰ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਸਵਾਹ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲਉ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਜੀ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੇ ਹੋ ਗੁਰੂ ਚਰਨਾਂ ਵਿੱਚ ਗੁਰੂ ਸਵਾਰਿਆਂ ਤੋਂ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਸੋ ਲਾਹੇ ਪ੍ਰਾਪਤ ਕਰ ਰਹੇ ਸੋ। ਗੁਰੂ ਰੂਪ ਸਾਧ ਸੰਗਤ ਜੀ, ਜਿਸ ਪ੍ਰਕਾਰ ਆਪ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦਾ ਸਿਲਸਿਲਾ ਜੋ ਨਿਰੰਤਰ ਜਾਰੀ ਹੈ, ਉਸ ਅਧੀਨ ਅਸੀਂ ਪਿਛਲੇ ਕੁਛ ਦਿਨਾਂ ਤੋਂ ਆਸਾ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਪੱਟੀ, ਉਹ ਵਰਨਮਾਲਾ ਕ੍ਰਮ ਅਨੁਸਾਰ ਜੋ ਸ਼ੁਭ ਉਪਦੇਸ਼ ਨੇ ਉਹ ਸਰਵਣ ਕਰ ਰਹੇ ਹਾਂ। ਅੱਜ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤਾ ਕਿ ਹੇ ਪਾਂਧਾ, ਬੇਸ਼ੱਕ ਤੈਨੂੰ ਲੇਖਾ ਜੋਖਾ ਕਰਨਾ ਆ ਗਿਆ, ਦੁਨਿਆਵੀ ਤੌਰ 'ਤੇ ਤੂੰ ਆਪਣੇ ਕੰਮ ਵਿੱਚ ਕਾਮਯਾਬ ਹੈ। ਸਾਧ ਸੰਗਤ, ਇੱਕ ਪੱਖ ਇਹ ਵੀ ਹੈ ਕਿ ਜਦੋਂ ਮਨੁੱਖ ਦੁਨਿਆਵੀ ਪੱਖ ਤੋਂ ਸਫਲ ਨਾ ਹੋਵੇ ਤੇ ਸਮਾਜ 'ਤੇ ਬੋਝ ਬਣ ਜਾਏ, ਸੰਸਾਰ 'ਤੇ ਬੋਝ ਬਣ ਜਾਏ, ਪਰਿਵਾਰ 'ਤੇ ਬੋਝ ਬਣ ਜਾਏ, ਖਿਮਾ ਕਰਨਾ, ਗੁਰੂ ਨਾਨਕ ਨੇ ਉਹਨੂੰ ਵੀ ਪ੍ਰਵਾਨ ਨਹੀਂ ਕੀਤਾ, ਕਹਿ ਦਿੱਤਾ ਮਖੱਟੂ ਹੋਏ ਕਿ ਕੰਨ ਪੜਾਏ। ਤੋ ਅੱਛਾ ਚਾਰਟਰਡ ਅਕਾਊਂਟੈਂਟ ਬਣਨਾ ਚੰਗੀ ਗੱਲ ਹੈ, ਸ਼ਾਬਾਸ਼ ਜਿਹੜੇ ਬਣੇ ਨੇ, ਇਹ ਸਧਾਰਨ ਲੋਕ ਨਹੀਂ ਬਣ ਸਕਦੇ, ਬੜੇ ਰੋਸ਼ਨ ਦਿਮਾਗ ਲੋਕ, ਜ਼ਹੀਨ ਬੁੱਧੀ ਵਾਲੇ, ਜਿਹੜੇ ਦੂਜਿਆਂ ਨਾਲੋਂ ਦੋ ਚਾਰ ਪੁਲਾਂਘਾ ਅੱਗੇ ਹੁੰਦੇ ਨੇ, ਉਹ ਇਸ ਕੰਮ ਵਿੱਚ ਐਕਸਪਰਟ ਹੁੰਦੇ ਨੇ, ਉਹ ਸਾਰੀ ਦੁਨੀਆ ਦੀ ਇਕੋਨੋਮੀ ਇਹ ਹੈਂਡਲ ਕਰਦੇ ਨੇ, ਇਹ ਵੀ ਇੱਕ ਯੂਨੀਵਰਸਲ ਟਰੁੱਥ ਹੈ। ਪਰ ਹੁਣ ਬਾਣੀਕਾਰਾਂ ਦਾ ਆਪਣਾ ਨਜ਼ਰੀਆ ਹੈ, ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ। ਕਿਸੇ ਮਨੁੱਖ ਨੇ ਜਨਮ ਲੈ ਕੇ 50 ਸਾਲ ਦੀ ਜ਼ਿੰਦਗੀ ਭੋਗੀ ਹੈ, 60-70-80 ਸਾਲ ਦੀ ਭੋਗੀ ਹੈ, ਆਖਰ ਤੇ ਸੰਸਾਰ 'ਤੇ ਜਾਣਾ ਹੀ ਇੱਕ ਦਿਨ। ਫਿਰ ਹਜ਼ੂਰ ਕਹਿੰਦੇ ਨੇ ਵੀ ਤੂੰ ਥੋੜ੍ਹਾ ਇਕੱਠਾ ਕੀਤਾ, ਜ਼ਿਆਦਾ ਇਕੱਠਾ ਕੀਤਾ, ਜਾਇਜ਼ ਤਰੀਕੇ ਨਾਲ ਕੀਤਾ ਜਾਂ ਨਾਜਾਇਜ਼ ਤਰੀਕੇ ਨਾਲ ਕੀਤਾ, ਇੱਕ ਗੱਲ 'ਤੇ ਪੱਕੀ ਹੈ ਵੀ ਛੱਡਣਾ ਇੱਥੇ ਪੈਣਾ ਹੈ। ਠੀਕ ਹੈ ਜੀ, ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ, ਗਿਆਨੀ ਜੀ ਛੱਡਣਾ ਪੈਣਾ। ਪਰ ਮੇਰਾ ਬਾਪੂ ਕਹਿੰਦਾ ਹੈ ਵੀ ਜਿਹੜਾ ਨਾਲ ਲਿਜਾਣਾ ਹੈ ਉਹ ਕਿਉਂ ਨਹੀਂ ਕਮਾਇਆ। ਆ ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਨੇ ਨਾ, ਇਹ ਵਪਾਰ ਵਿਰਲਾ ਵਪਾਰ ਹੈ। ਕਿਹੜਾ ਵਪਾਰ? ਉਹ ਵਪਾਰ ਜਿਸ ਵਪਾਰ ਦੇ ਮਾਧਿਅਮ ਨਾਲ ਇਕੱਠਾ ਕੀਤਾ ਹੋਇਆ ਨਾਮ ਧਨ, ਜਦੋਂ ਪੰਚਮ ਪਾਤਸ਼ਾਹ ਬਚਨ ਕਰਦੇ ਨੇ, ਫੁਰਮਾਨ ਕਰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਇੱਕ ਤੇ ਨਾ ਅਗਲੀ ਪੰਕਤੀ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਇਹ ਦੂਸਰਾ ਸ਼ਬਦ ਹੈ। ਸਿਮਰੋ ਸਿਮਰ ਮੈਂ ਸਿਮਰਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ। ਫਿਰ ਇੱਕ ਹੋਰ ਇਹਦੀ ਖਾਸੀਅਤ ਹੈ, ਦੁਨਿਆਵੀ ਧਨ ਨਾਲ ਜੇ ਨਿਰੰਕਾਰੀ ਧਨ ਨੂੰ ਕੰਪੇਅਰ ਕਰੀਏ ਤੇ ਦੁਨਿਆਵੀ ਧਨ ਦੀ ਇਹ ਸਮੱਸਿਆ ਹੈ ਵੀ ਇਹ ਲੋਕ ਵਿੱਚ ਕੰਮ ਆਉਂਦਾ ਹੈ, ਪਰਲੋਕ ਵਿੱਚ ਨਹੀਂ ਆਉਂਦਾ। ਹੁਣ ਨਿਰੰਕਾਰੀ ਧਨ ਬਾਰੇ ਸਿਰਫ ਇਹ ਨਹੀਂ ਵੀ ਉਹ ਪਰਲੋਕ ਵਿੱਚ ਕੰਮ ਆਉਂਦਾ ਹੈ, ਉਹ ਲੋਕ ਵਿੱਚ ਵੀ ਆਉਂਦਾ ਹੈ। ਹੁਣ ਤੁਸੀਂ ਕਹੋਗੇ ਲੋਕ 'ਚ ਕਿਵੇਂ ਆਉਂਦਾ? ਸਾਨੂੰ ਬੜੇ ਲੋਕ ਮਿਲਦੇ ਨੇ, ਕਿਸੇ ਵੱਲ ਤੇ ਅਸੀਂ ਧਿਆਨ ਹੀ ਨਹੀਂ ਦਿੰਦੇ, ਕਿਸੇ ਨੂੰ ਵੇਖ ਕੇ ਅਸੀਂ ਮਾਮੂਲੀ ਜੀ ਸਮਾਈਲ ਕਰ ਦਿੰਦੇ ਹਾਂ, ਕਿਸੇ ਨੂੰ ਲੰਘਦੇ ਲੰਘਦੇ ਨੂੰ ਹੱਥ ਜੋੜ ਦਿੰਦੇ ਹਾਂ। ਪਰ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਅੱਗੇ ਅਸੀਂ ਝੁੱਕ ਜਾਂਦੇ ਹਾਂ। ਕਿਉਂ ਝੁੱਕ ਜਾਂਦੇ ਹਾਂ? ਵੀ ਉਹਦੇ ਵੀ ਨੈਣ ਨਕਸ਼, ਕੱਦ ਕਾਠ, ਰੂਪ ਰੰਗ ਸਾਡੇ ਤੁਹਾਡੇ ਵਰਗਾ ਹੀ ਹੈ। ਉਹਦੇ ਵਿੱਚ ਉਹਦਾ ਜੀਵਨ ਸਾਡੇ ਨਾਲੋਂ ਡਿਫਰੈਂਟ ਹੈ। ਪਾਣੀ ਸਾਰੀ ਧਰਤੀ ਦੇ ਥੱਲੇ ਹੈ, ਪਰ ਜਿੱਥੇ ਨਲਕਾ ਲੱਗਾ ਹੁੰਦਾ ਇੱਕ ਜਣਾ ਹੱਥੀ ਵੱਲ ਹੋ ਜਾਂਦਾ, ਉਹ ਗੇੜਨ ਲੱਗ ਪੈਂਦਾ, ਦੂਜਾ ਚੁੱਕ ਜਾਂਦਾ ਬੁੱਕ ਬਣਾ ਕੇ। ਕਿਉਂ? ਕਿਉਂਕਿ ਉੱਥੋਂ ਪਾਣੀ ਪ੍ਰਗਟ ਹੋ ਰਿਹਾ, ਉੱਥੋਂ ਪਿਆਸ ਬੁਝਾਉਣ ਵਾਸਤੇ ਉੱਥੇ ਚੁੱਕ ਜਾਂਦਾ। ਇਸੇ ਪ੍ਰਕਾਰ ਇਹ ਜਿਹੜਾ ਧਨ ਹੈ ਇਹ ਇੱਥੇ ਵੀ ਅਤੇ ਉੱਥੇ ਦੋਵਾਂ ਥਾਵਾਂ 'ਤੇ ਸਹਿਯੋਗ ਦਿੰਦਾ। ਕਿਤੇ ਕਿਤੇ ਤਾਂ ਬਾਣੀਕਾਰਾਂ ਨੇ ਲਿਖਿਆ ਵੀ ਸਾਡੀ ਗਰੀਬੀ ਕੱਟੀ ਗਈ। ਹਾਂਜੀ, ਹਰ ਮਨੁੱਖ ਚਾਹੁੰਦਾ ਵੀ ਮੈਂ ਅਮੀਰ ਹੋ ਜਾਵਾਂ, ਮੇਰੀ ਗਰੀਬੀ ਕੱਟੀ ਜਾਏ। ਕਿਤੇ ਕਿਤੇ ਬਾਣੀਕਾਰਾਂ ਨੇ ਕਿਹਾ ਸਾਡੀ ਗਰੀਬੀ ਕੱਟੀ ਗਈ। ਤੁਸੀਂ ਕਹੋਗੇ ਲਿਖਿਆ ਕਿੱਥੇ ਹੈ? ਕਿਉਂਕਿ ਤੁਹਾਡੀ ਖਾਤਰ, ਤੁਹਾਡੀ ਤਸੱਲੀ ਤਾਂ ਗੁਰਬਾਣੀ ਨਾਲ ਹੁੰਦੀ ਹੈ ਨਾ। ਮੈਂ ਸੰਖੇਪ ਜੀਆਂ ਦੋ ਉਦਾਹਰਨਾਂ ਦੇ ਦਿਆਂ। ਇੱਕ ਤਾਂ ਉਦਾਹਰਣ ਹੈ ਵੀ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਮਲ ਵਿੱਚ ਹੁਣ ਵੀ ਧਾਰਨਾ ਲੱਗਦੀਆਂ ਨੇ ਵੀ ਛੀਂਬਾ ਅੱਧੀ ਦਮੜੀ ਦਾ ਨਾਮ ਜਪ ਕੇ ਲੱਖਾਂ ਦਾ ਹੋ ਗਿਆ। ਇੱਕ ਉਦਾਹਰਨ ਤਾਂ ਇਹ ਹੈ, ਉਸ ਤਰ੍ਹਾਂ ਤਾਂ ਬਹੁਤ ਨੇ, ਪਰ ਕਿਉਂਕਿ ਆਪਾਂ ਬਾਕੀ ਸ਼ਬਦ ਨੂੰ ਵੀ ਵਿਚਾਰਨਾ, ਇਸ ਲਈ ਸੀਮਤ ਬੇਨਤੀ। ਦੂਜੀ ਉਦਾਹਰਨ ਹੈ ਭਗਤ ਰਵਿਦਾਸ ਜੀ ਦੀ, ਕਹਿੰਦੇ ਗਰੀਬੀ ਤਾਂ ਲੋਕਾਂ 'ਤੇ ਹੁੰਦੀ ਹੈ, ਪਰ ਜਿਹੜੀ ਮੇਰੇ 'ਤੇ ਮਹਾਂਗਰੀਬੀ ਸੀ ਨਾ, ਮੇਰੀ ਗਰੀਬੀ ਦਾ ਵੀ ਲੋਕ ਮਜ਼ਾਕ ਉਡਾਉਂਦੇ ਸਨ। ਜਿਹੜੇ ਬਸਤਰ ਸਨ ਆਮ ਤੌਰ 'ਤੇ ਲੋਕ ਟਾਕੀਆਂ ਲਾ ਲੈਂਦੇ ਨੇ, ਅਤੇ ਮੈਂ ਤਾਂ ਉਹਨੂੰ ਗੰਢਾਂ ਦਿੰਦਾ ਹੁੰਦਾ ਸਾਂ। ਬੇਸਰੋ ਸਾਮਾਨ, ਸਾਰਾ ਸਾਰਾ ਦਿਨ ਧੁੱਪੇ ਚੌਂਕ ਵਿੱਚ ਬੈਠੇ ਰਹਿਣਾ, ਜੁੱਤੀਆਂ ਗੰਢਣੀਆਂ ਨੇ। ਅਤੇ ਆਪ ਜੀ ਨੇ ਲਿਖਿਆ ਹੈ, ਦਾਰਦ ਦੇਖ ਸਭ ਕੋ ਹੱਸੈ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਦਾਰਦ ਦੇਖ ਸਭ ਕੋ ਹੱਸੈ। ਦਾਰਦ ਕਹਿੰਦੇ ਨੇ ਗੁਰਮੁਖੋ ਗਰੀਬੀ ਨੂੰ, ਦਰਿਦਰਤਾ ਨੂੰ। ਐਸੀ ਦਸ਼ਾ ਹਮਾਰੀ, ਤੇ ਮੈਂ ਫਿਰ ਨਾਮ ਜਪਣ ਲੱਗ ਪਿਆ। ਕਹਿੰਦੇ ਫਿਰ ਕੀ ਹੋਇਆ? ਕਹਿਣ ਲੱਗੇ ਫਿਰ ਅਸ਼ਟ ਦਸਾ ਸਿੱਧ, ਅਸ਼ਟ ਜਮਾ ਦਸਾ ਅਠਾਰਾਂ ਸਿੱਧ ਸਿੱਧੀਆਂ, ਅਸ਼ਟ ਦਸਾ ਸਿੱਧ ਕਰ ਤਲੈ, ਮੇਰੇ ਹੱਥ ਦੇ ਥੱਲੇ ਰਹਿੰਦੀਆਂ ਨੇ ਹੁਣ। ਔਰ ਫਿਰ ਨਿਮਰਤਾ ਨਾਲ ਕਹਿੰਦੇ ਨੇ ਵੀ ਮੇਰੀ ਕੋਈ ਵਡਿਆਈ ਨਹੀਂ, ਸਭ ਕਿਰਪਾ ਤੁਮਾਰੀ, ਤੂੰ ਜਾਣਤ ਤੈਨੂੰ ਪਤਾ ਹੈ, ਮੈਂ ਕਿਛ ਨਹੀਂ ਭਵ ਖੰਡਨ ਰਾਮ, ਸਗਲ ਜੀ ਸਰਨਾਗਤਾ ਪ੍ਰਭ ਪੂਰਨ ਕਾਮ, ਜੋ ਤੇਰੀ ਸਰਨਾਗਤਾ ਤਿੰਨ ਨਾਹੀ ਭਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ, ਕਉ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ, ਰੱਬ ਜੀ ਜੈਸਾ ਤੂੰ ਤੈਸਾ ਤੂੰ, ਕਿਆ ਉਪਮਾ ਦੀਜੈ, ਕਿਸੇ ਨੂੰ ਕੰਪੇਅਰ ਹੀ ਨਹੀਂ ਕੀਤਾ ਜਾ ਸਕਦਾ। ਸਿਮਰਨ ਦੀ ਇਹ ਬਰਕਤ ਹੈ ਸਾਧ ਸੰਗਤ ਜੀ, ਇਹਦੇ ਨਾਲ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੁੰਦੇ ਨੇ। ਇਸ ਲਈ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਬਸ ਆਹ ਇਹ ਗੱਲ ਸਮਝਣ ਵਾਲੀ ਬਰੀਫ ਜੀ। ਇਹ ਧਨ ਤਨ ਦੇ ਨਾਲ ਵੱਸਦਾ ਹੈ, ਤਨ ਦੇ ਨਾਲ ਨਿਭਦਾ ਹੈ। ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਇਹ ਧਨ ਸਾਡੀ ਮਦਦ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਨੂੰ ਤਾਂ ਇਹ ਵੀ ਕਹਿਣ ਦੇਣਾ, ਗੁਸਤਾਖੀ ਮਾਫ਼ ਕਰ ਦੇਣਾ, ਵੀ ਧਨ ਸਭ ਕੁਛ ਨਹੀਂ, ਪਰ ਧਨ ਬਹੁਤ ਕੁਛ ਹੈ। ਇਸ ਧਨ ਨਾਲ ਤੁਸੀਂ ਜ਼ਮੀਨ ਖਰੀਦ ਸਕਦੇ ਹੋ, ਸੋਨਾ ਖਰੀਦ ਸਕਦੇ ਹੋ, ਚਾਂਦੀ ਖਰੀਦ ਸਕਦੇ ਹੋ, ਦੁਨੀਆ ਭਰ ਦੇ ਪਦਾਰਥ ਖਰੀਦ ਸਕਦੇ ਹੋ, ਈਵਨ ਐਰੋਪਲੇਨ ਖਰੀਦ ਸਕਦੇ ਹੋ। ਮੈਨੂੰ ਖਿਮਾ ਕਰ ਦੇਣਾ, ਵੱਡੇ ਵੱਡੇ ਕਹਿੰਦੇ ਕਵਾਂਦੇ ਲੋਕਾਂ ਦੇ ਈਮਾਨ ਖਰੀਦ ਸਕਦੇ ਹੋ, ਪਰ ਇਹਦੀ ਸਮੱਸਿਆ ਇਹ ਵੀ ਨਾਲ ਨਹੀਂ ਨਿਭਦਾ, ਇਹ ਜਾਣ ਲੱਗਿਆਂ ਇੱਥੋਂ ਛੱਡਣਾ ਪੈਂਦਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਗੁਰ ਕਾ ਬਚਨ, ਗੁਰੂ ਦਾ ਬਚਨ, ਗੁਰੂ ਦੀ ਬਾਣੀ, ਵਾਹਿਗੁਰੂ ਗੁਰ ਮੰਤਰ, ਮੂਲ ਮੰਤਰ, ਬਸੈ ਜੀ ਨਾਲੇ, ਇਹ ਜਿੰਦ ਦੇ ਨਾਲ ਸਫ਼ਰ ਕਰਦਾ ਹੈ, ਇਹ ਜਿੰਦ ਦੇ ਨਾਲ ਹੀ ਯਾਤਰਾ ਕਰਦਾ ਹੈ, ਉਹ ਸਫ਼ਰ ਨਹੀਂ ਤੁਹਾਡੇ ਵਾਲਾ ਯਾਤਰਾ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹ ਨਾ ਸਾਕੈ ਜਲ ਹੈ, ਇਸ ਧਨ ਨੂੰ ਪਾਣੀ ਹੜਾ ਨਹੀਂ ਸਕਦਾ। ਆ ਪਿੱਛੇ ਜੇ नेपाल विच फ्लड आए ने ते कई दिन बाद लोकां दे घरां चों ओ जिहड़ी नगदी सी करेंसी सी ओ बाहर कई थावां ते खुली लोकां नूं मिली हड़ गई ओ मर मुक गए बेचारे धन हड़ के अगे चला गया पर इस धन की यह खासियत है जिड़ा मर्जी वड़ा फ्लड आ जाए इहनूं हड़ा नहीं सकदा इहनूं चोर चोरी नहीं कर सकदा दूजा धन ते संभाल संभाल के रखना पैंदा है जे कोई नाम जपे ओदी सुरत विच शब्द वसिया किवें चोरी करेगा चोर कर ही नहीं सकदा ते अग लग जाए घर नूं ते दुनियावी धन सड़ जांदा है नाम धन सड़दा नहीं गा जल नहीं डूबे तस्कर चोर नहीं लेवै पाह न साकै जाले गुर का बचन बसै जी नाले निर धन को धन गरीब लई रिजक बन जांदा है अंधले को टिक आत्मक पक्षों अन्ने लई टोणी बन जांदा है मैं अंधले की टेक तेरा नाम खुंदकारा मैं गरीब मैं मस्कीन तां की होया तेरा नाम है आधारा करीमा रहीमा अल्लाह तू गनी हाजरा हजूर दरपेश तू मनी तू दाना तू बीना मैं विचार क्या करी नामे चे स्वामी बख्शान तू हरी सो ए सिमरन दी ए बरकत है भी निर धन को धन अंधले को टिक मात दूध जैसे बाले सागर मैं बोहित पायो हर नानक करी कृपा कृपाले केड़ा सागर पबै भव जल डूबो मोड़े जेड़ा भव सागर है ना संगत जी मैं बेनती करा आप जी का चौकीदार होने के नाते लगातार भरम बनिया होया है मरनों उपरंत आत्मा जेड़ी है ओदे रस्ते विच सागर आवेगा हुण इहदे किते तुसी अखरी अर्थ वेखो ना पद अर्थ ते दो अखरां दा जोड़े भाव जमा सागर भाव दा अर्थ पता की है संसार भाव मैंने संसार संसार सागर ते संसार ते आए हुण इत्थे केड़ा सागर है इत्थे फिर ओही सागर है पानी पावक तिन्ह है की आ इहदे विचों तरना है इहनूं होर सौखा करदे आ एक दिन गुरु हरगोबिंद साहब सच्चे पातशाह अकाल तख्त साहब राजे सन बड़ी संगत बैठी सी ते एक सिख ने पिछों दी आ के हजूर दे कन विच बेनती कीती महाराज बनारस तो कांशी तो एक कथावाचक आया है पंडित है ब्राह्मण है अपना नाम नित्यानंद दसदा है नित्यानंद नित्यानंद अखरी हुंदे ने जिहदे अंदर हमेशा आनंद बनिया रहे नित दा आनंद बनिया रहे ते महाराज वह हजूर कहने लगे की कहिंदा कहने लगे महाराज वह कहिंदा मैनू कथा का समा दिओ यह जिहड़ा साडे वाला लाणा है ना आम तौर पर संगत सोचती है भी ये माया के पिछे दौड़दा बेशक दौड़दा एक इन्हां दी होर बहुत वड्डी विल हुंदी है गैदरिंग गैदरिंग वाले प्लेटफार्म पालदे ने क्योंकि उंज गल औड़दी नहीं गी यह समस्या भी है उन्हें वेख्या भी बड़ी भीड़ संगत कट्ठी होके बैठती है मान सन्मान भी करती है तो कह लगा जी मैनू कथा का समा दिओ हजूर ने सिखां दा परमगढ़ तोड़ना सी हजूर नू पता सी भी इन्हें कथा की करनी है अंतरजामी सर हजूर ने समा दे दिता समा दे दिता हुण कथा वाचक अनाड़ी सी तुसी कहोगे अनाड़ी किवें सी अनाड़ी वह हुंदे ने भी मौके ते जिहड़ा सबजैक्ट बोलना है कई बार तैयारी नहीं हुंदी जिहड़ी तैयारी हुंदी उही ठोक देंदे ने उहदी तैयारी सी गरड़ पुराण दी सनातन मत विच एक कथा है गरड़ पुराण दी वह हुंदी है मृतक ते और तुसी हैरान होवोगे गल चो गल निकल आई है साडे पंथ विच एक बड़े प्रसिद्ध विद्वान होए ने प्रोफेसर साहब सिंह उन्हां दी तुसी किते जीवनी पढ़े हो वह ब्राह्मण परिवार विचों सन नौवीं च कहिंदे मैं पढ़दा सा जीवनी च लिखिया जदों मैं अमृत छकिया ते गुजरांवाला जिहड़ा कॉलेज है उत्थे वह गुरमत ते संस्कृत पढ़ांदे सन हुण रिश्तेदारियां ब्राह्मणां नाल सन किसे रिश्तेदारी विच विआह सी वह सिंघ सजन तो बाद उस विआह विच शामिल होण गए पढ़ांदे सन प्रोफेसर सन ते साबत सूरत गात्रा पाया होया बैठे ਵਿਆਹ ਸ਼ੁਰੂ ਹੋ ਗਿਆ, ਵਿਆਹ ਮੁਕੰਮਲ ਹੋ ਗਿਆ, ਲੋਕੀ ਵਧਾਈਆਂ ਦੇਣ ਲੱਗ ਪਏ। ਪ੍ਰੋਫੈਸਰ ਸਾਹਿਬ ਉਹਦੀ ਬਾਂਹ ਫੜ ਕੇ ਪਾਂਧੇ ਦੀ ਉਹਨੂੰ ਸਾਈਡ ਤੇ ਲੈ ਗਏ, ਕਹਿਣ ਲੱਗੇ ਵੀ ਸੱਜਣਾ ਇਹ ਤੂੰ ਕੀ ਕੀਤਾ? ਕਹਿਣ ਲੱਗਾ ਜੀ ਮੈਂ ਕੀ ਕੀਤਾ? ਉਹ ਕਹਿੰਦਾ ਭਲੇ ਮਾਨ ਸਾਹਿਬ, ਵਿਆਹ ਦੇ ਉੱਤੇ ਮ੍ਰਿਤਕ ਦੇ ਤੂੰ ਗਰੜ ਪ੍ਰਾਣ ਦਾ ਸਾਰਾ ਤੂੰ ਸਲੋਕ ਪੜ੍ਹਦਾ ਰਿਹਾ। ਉਹ ਇਕਦਮ ਠਠੰਬਰ ਕੇ ਕਹਿਣ ਲੱਗਾ ਵੀ ਤੁਹਾਨੂੰ ਕਿਵੇਂ ਪਤਾ? ਉਹ ਕਹਿਣ ਲੱਗਾ ਮੈਂ ਸੰਸਕ੍ਰਿਤ ਦਾ ਪ੍ਰੋਫੈਸਰ ਹਾਂ ਔਰ ਮੈਂ ਗੁਜਰਾਂ ਵਾਲੇ ਉੱਥੇ ਸੰਸਕ੍ਰਿਤ ਪੜ੍ਹਾਉਣਾ, ਤੂੰ ਸਾਰਾ ਗਰੜ ਪ੍ਰਾਣ ਪੜ੍ਹਿਆ। ਪ੍ਰੋਫੈਸਰ ਸਾਹਿਬ ਕਹਿੰਦੇ ਨੇ ਉਹਦੀਆਂ ਲੱਤਾਂ ਕੰਬਣ ਲੱਗ ਪਈਆਂ ਤੇ ਹੱਥ ਜੋੜ ਕੇ ਕਹਿਣ ਲੱਗਾ ਪ੍ਰੋਫੈਸਰ ਸਾਹਿਬ ਇਹਨਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਮੈਂ ਕੀ ਪੜ੍ਹਿਆ, ਤੇ ਤੁਸੀਂ ਕਿਰਪਾ ਕਰਕੇ ਮੇਰਾ ਇੱਜ਼ਤ ਮੇਰੀ ਰੱਖ ਲਿਓ, ਹੁਣ ਗੱਲ ਨਸ਼ਰ ਨਾ ਕਰਿਓ, ਅੱਗੇ ਤੋਂ ਮੈਂ ਵਿਆਹ ਵਾਲੀ ਤਿਆਰੀ ਵੀ ਕਰ ਲਾਂਗਾ। ਹੁਣ ਇਹ ਨਿਤਿਆਨੰਦ ਨੂੰ ਵੀ ਵਿਚਾਰੇ ਨੂੰ ਗਰੜ ਪ੍ਰਾਣ ਹੀ ਆਉਂਦਾ ਸੀ, ਇਹਨੇ ਗਰੜ ਪ੍ਰਾਣ ਦੀ ਕਥਾ ਸ਼ੁਰੂ ਕਰਤੀ। ਉਹ ਬੜੇ ਲੰਬੀ ਚੌੜੀ ਕਹਾਣੀ ਹੈ ਵੀ ਜਦੋਂ ਜੀਵ ਗੁਜ਼ਰਦਾ ਫਿਰ ਇੰਨੇ ਦਿਨਾਂ ਬਾਅਦ ਇੱਥੋਂ ਜਾਂਦਾ, ਫਿਰ ਉਹਨੂੰ ਇੱਕ ਸਾਲ ਲੱਗਦਾ ਉੱਥੇ ਪਹੁੰਚਣ 'ਚ। ਰਸਤੇ 'ਚ ਵੈਤਰਨੀ ਨਦੀ ਆਉਂਦੀ ਹੈ, 365 ਦਿਨ ਲੱਗਦੇ ਨੇ ਔਰ ਲਿਹਾਜ਼ਾ ਹਰੇਕ ਦਿਨ ਲਈ ਇੱਕ ਦੀਵਾ ਜਗਾਉਣਾ ਚਾਹੀਦਾ, ਪਿੰਡ ਭਰਨੇ ਚਾਹੀਦੇ ਨੇ, ਏਦਾਂ ਕਰਨਾ ਚਾਹੀਦਾ, ਉਦਾਂ ਕਰਨਾ ਚਾਹੀਦਾ। ਉਹ ਕਥਾ ਕਰਨ ਲੱਗ ਪਿਆ। ਜਿਸ ਵੇਲੇ ਲੱਗ ਪਿਆ ਇਸ ਤਰ੍ਹਾਂ ਦੀਆਂ ਗੱਲਾਂ ਦੱਸਣ, ਸਿੱਖ ਇੱਕ ਦੂਜੇ ਵੱਲ ਵੇਖਣ, ਕਦੀ ਸਤਿਗੁਰੂ ਵੱਲ ਵੇਖਣ, ਡਰ ਜਾਣ ਵੀ ਮਹਾਰਾਜ ਨੇ ਆਗਿਆ ਦਿੱਤੀ, ਅਸੀਂ ਕੁਝ ਬੋਲੇ ਤੇ ਹਜ਼ੂਰ ਨਾਰਾਜ਼ ਨਾ ਹੋਣ। ਓੜਕ ਇੱਕ ਸਿੱਖ ਖੜਾ ਹੋ ਗਿਆ, ਕਹਿਣ ਲੱਗਾ ਪੰਡਿਤ ਜੀ ਇਹ ਕਪੋਲ ਕਥਾ ਇੱਥੇ ਨਾ ਸੁਣਾਓ, ਸਾਨੂੰ ਉੱਥੇ ਜਾਣ 'ਚ ਕੋਈ 360 ਦਿਨ ਨਹੀਂ ਲੱਗਦੇ, ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਤੇ ਇੱਕ ਪੈਰ 'ਚ ਹੀ ਉੱਥੇ ਪਹੁੰਚ ਜਾਂਦੇ ਹਾਂ। ਤੇ ਜਿਹੜਾ ਕੋਲ ਬੈਠਾ ਸੀ ਨਾ ਉਹਦੇ ਝੱਗੇ ਦੀ ਕੰਨੀ ਫੜ ਕੇ ਖਿੱਚ ਕੇ ਕਹਿਣ ਲੱਗਾ ਤੂੰ ਵੀ ਰੰਗ ਲਾ ਦਿੱਤੇ ਨੇ, ਬਹਿ ਜਾ ਥੱਲੇ। ਖੜਾ ਹੋ ਕੇ ਕਹਿਣ ਲੱਗਾ ਪੰਡਿਤ ਜੀ ਅਸੀਂ ਤੇ ਇੱਕ ਘੜੀ 'ਚ ਹੀ ਪਹੁੰਚ ਸਕਦੇ ਹਾਂ। ਤੇ ਤੀਜਾ ਕਹਿਣ ਲੱਗਾ ਵੀ ਤੂੰ ਵੀ ਚੰਨ ਚਾੜ ਦਿੱਤਾ। ਉਹ ਖੜਾ ਹੋ ਕੇ ਕਹਿਣ ਲੱਗਾ ਪੰਡਿਤ ਜੀ ਸਾਨੂੰ ਤੇ ਅੱਖ ਚਮਕਣ ਜਿੰਨਾ ਸਮਾਂ ਲੱਗਦਾ, ਸਾਨੂੰ 360 ਦਿਨ ਨਹੀਂ ਲੱਗਦੇ, ਸਾਡਾ ਰਸਤਾ ਹੀ ਹੋਰ ਏ। ਛਿੱਥਾ ਜਿਹਾ ਪੈ ਗਿਆ। ਹਜ਼ੂਰ ਵੱਲ ਵੇਖ ਕੇ ਕਹਿਣ ਲੱਗਾ ਮਹਾਰਾਜ ਮਜ਼ਾਕ ਕਰਦੇ ਨੇ ਤੁਹਾਡੇ ਸਿੱਖ। ਹਜ਼ੂਰ ਗੰਭੀਰ ਹੋ ਗਏ, ਕਹਿਣ ਲੱਗੇ ਨਿਤਿਆਨੰਦ ਜੀ ਇਹ ਮਜ਼ਾਕ ਨਹੀਂ ਕਰਦੇ, ਇਹ ਸੀਰੀਅਸ ਨੇ। ਮਹਾਰਾਜ ਫਿਰ ਸਾਡਾ ਗ੍ਰੰਥ ਝੂਠਾ ਹੈ? ਹਜ਼ੂਰ ਕਹਿਣ ਲੱਗੇ ਨਹੀਂ ਇਹ ਸਾਡਾ ਸੁਭਾਅ ਨਹੀਂ, ਪਰ ਇਹ ਗਲਤ ਨਹੀਂ ਕਹਿ ਰਹੇ। ਮਹਾਰਾਜ ਫਿਰ ਇਹ ਦੋਵੇਂ ਗੱਲਾਂ ਠੀਕ ਕਿਵੇਂ ਹੋ ਸਕਦੀਆਂ ਨੇ? ਹਜ਼ੂਰ ਨੇ ਭਾਈ ਗੁਰਦਾਸ ਵੱਲ ਵੇਖਿਆ, ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਪੰਡਿਤ ਜੀ ਸੁਣੋ, ਇੱਕ ਬਹੁਤ ਵੱਡਾ ਦਰਖਤ ਹੈ, ਪੇੜ ਹੈ, ਉਹਦੇ ਸ਼ਿਖਰ ਦੇ ਉੱਤੇ ਫਲ ਲੱਗਾ ਹੋਇਆ, ਉਹ ਖਾਣਾ ਕੀੜੀ ਨੇ, ਉਹ ਕੀੜੀ ਉੱਥੇ ਕਿਵੇਂ ਪਹੁੰਚੇਗੀ, ਕਿੰਨੇ ਕੁ ਚਿਰ 'ਚ ਪਹੁੰਚੇਗੀ? ਕਹਿਣ ਲੱਗਾ ਜੀ ਉਹ ਤੇ ਬੜਾ ਸਮਾਂ ਲੱਗੇਗਾ, ਉਹ ਪਹਿਲਾਂ ਤਨੇ ਵੱਲ ਆਵੇਗੀ, ਮੋਟੇ ਵੱਲ, ਉਹਦੇ ਤੋਂ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਅੱਧਾ ਦਿਨ ਉਹਨੂੰ ਲੱਗ ਜਾਏਗਾ, ਫਿਰ ਵੱਡੇ ਟਾਣ ਤੇ ਟਾਣ ਤੋਂ ਫਿਰ ਹੋਰ ਟਾਣ ਤੇ ਛੋਟੇ ਟਾਣ ਟਾਣੀਆਂ, ਕਿਤੇ ਹਵਾ ਦਾ ਬੁੱਲਾ ਆ ਗਿਆ ਤੇ ਫਿਰ ਥੱਲੇ ਡਿੱਗ ਪਏਗੀ, ਫਿਰ ਯਾਤਰਾ ਨਵੇਂ ਸਿਰਿਓਂ ਸ਼ੁਰੂ ਕਰਨੀ ਪਏਗੀ, ਉਹਨੂੰ ਤੇ ਬੜਾ ਸਮਾਂ ਲੱਗੇਗਾ। ਤੇ ਭਾਈ ਸਾਹਿਬ ਕਹਿਣ ਲੱਗੇ ਜੇ ਕਿਸੇ ਕੋਇਲ ਦਾ ਦਿਲ ਕਰੇ ਉਹ ਫਲ ਖਾਣ ਤੇ, ਤੋਤੇ ਦਾ ਦਿਲ ਕਰੇ, ਕਹਿਣ ਲੱਗਾ ਜੀ ਉਹ ਤੇ ਫਿਰ ਉੱਡੇਗਾ ਔਰ ਉੱਡਦਾ ਉੱਡਦਾ ਰੁੱਖ ਦੇ ਉੱਤੇ ਜਿਹੜੇ ਟਾਹਣੀ ਦੇ ਨਾਲ ਫਲ ਲੱਗਾ ਉਹਦੇ ਉੱਤੇ ਜਾ ਕੇ ਬਹਿ ਕੇ ਉਹਦੇ ਵਿੱਚ ਚੁੰਝ ਮਾਰਨੀ ਸ਼ੁਰੂ ਕਰ ਦੇਗਾ। ਕਹਿਣ ਲੱਗੇ ਬਸ ਇਹੀ ਫਰਕ ਹੈ, ਤੁਹਾਡਾ ਰਸਤਾ, ਤੁਹਾਡੀ ਅਵਸਥਾ ਕੀੜੀ ਵਾਲੀ ਏ ਔਰ ਤੁਹਾਡਾ ਰਸਤਾ ਵੀ ਸਾਡੇ ਨਾਲੋਂ ਜੁਦਾ ਹੈ, ਸਾਡੀ ਪਰਵਾਜ਼ ਪੰਛੀ ਵਾਲੀ ਹੈ ਔਰ ਸਾਡਾ ਰਸਤਾ ਵੀ ਜੁਦਾ ਹੈ। ਜੈਸੇ ਚੀਂਟੀ ਕ੍ਰਮ ਕ੍ਰਮ ਕੈ ਬਿਰਖ ਚੜੇ, ਪੰਖੀ ਜਿਹੜਾ ਪਰਿੰਦਾ ਹੈ ਉੱਡ ਜਾਏ ਬੈਠੇ ਨਿਕਟ ਹੀ ਫਲ ਕੇ, ਜੈਸੇ ਗਾਡੀ ਲੀਕਨ ਮੈਂ ਧੀਰੇ ਧੀਰੇ ਚਲੀ ਜਾ, ਘੋਰੇ ਦੌਰ ਜਾਏ ਬਾਏ ਦਾਨੇ ਸਬਲ ਕੈ, ਜੈਸੇ ਕੋਸ ਭਰ ਚੱਲ ਸਕੀਏ ਨਾ ਪਾਇਨ ਕੈ, ਆਤਮਾ ਚਤੁਰ ਕੁੰਟ ਧਾਏ ਆਵੇ ਪਲ ਕੈ, ਤੈਸੇ ਲੋਕ ਬੇਦ ਗਿਆਨ ਉਨਮਾਨ ਪਛ। ਅਖੀਰ ਵਿੱਚ ਜਿਹੜਾ ਨਿਚੋੜ ਦੱਸਿਆ, ਸਤਿਗੁਰ ਚਰਨ ਸ਼ਰਨ ਅਸਥਲ ਕੇ, ਅਰਥ ਕਰਦਿਆਂ ਪੰਡਿਤ ਜੀ ਜਿਵੇਂ ਪੱਕੇ ਹੋਏ ਫਲ ਕੋਲ ਜਾਣ ਲਈ ਕੀੜੀ ਦਾ ਰਸਤਾ ਹੋਰ ਇਹ ਸਮਾਂ ਬਹੁਤ ਜ਼ਿਆਦਾ ਲੱਗਦਾ, ਇਹ ਤੁਹਾਡਾ ਰਸਤਾ ਹੈ, ਇਹ ਤੁਹਾਡਾ ਮਤ ਹੈ। ਤੇ ਜਿਵੇਂ ਉਸ ਫਲ ਦੇ ਸਿੱਧਾ ਉੱਤੇ ਜਾ ਕੇ ਪੰਛੀ ਬੈਠ ਜਾਂਦਾ, ਗੁਰਮਤ ਦਾ ਰਸਤਾ ਇਸ ਤਰ੍ਹਾਂ ਦਾ ਹੈ। ਜਿਸ ਤਰ੍ਹਾਂ ਕੋਈ ਬੈਲ ਗੱਡੀ ਲੱਦੀ ਹੋਵੇ ਵਾਲੇਵੇ ਨਾਲ ਹੌਲੀ ਹੌਲੀ ਸਹਿਜੇ ਸਹਿਜੇ ਤੁਰਦੀ ਹੋਈ ਅੱਗੇ ਜਾਂਦੀ ਹੈ, ਪਰ ਉਸੇ ਰਸਤੇ ਤੋਂ ਜੇ ਘੋੜੇ ਤੇ ਜਾਣਾ ਹੋਵੇ ਤੇ ਉਹ ਬਹੁਤ ਜ਼ਿਆਦਾ ਰਫਤਾਰ ਨਾਲ ਚੱਲ ਕੇ ਉੱਥੇ ਪਹੁੰਚ ਜਾਂਦਾ ਹੈ। ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਆ ਕਰੋ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ, ਫਿਰ ਬੇਨਤੀ ਕਰਾਂ ਬਈ ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਆ ਕਰੋ। ਘੋਰੇ ਦੌਰ ਜਾਏ ਬਾਏ ਦਾਨੇ ਸਬਲ ਕੈ, ਜੈਸੇ ਕੋਸ ਭਰ ਚੱਲ ਸਕੀਏ ਨਾ ਪਾਇਨ ਕੈ। ਇੱਕ ਕੋਹ ਪੈਦਲ ਚੱਲਣਾ ਹੋਵੇ ਤੇ ਬਹੁਤ ਸਮਾਂ ਲੱਗ ਜਾਂਦਾ, ਪਰ ਜੇ ਸੁਰਤ ਕਰਕੇ ਜਾਣਾ ਹੋਵੇ ਸਾਧ ਸੰਗਤ ਜੀ, ਅਸੀਂ ਇੱਥੇ ਬੈਠੇ ਬੈਠੇ ਇੰਡੀਆ ਪਹੁੰਚ ਜਾਂਦੇ ਹਾਂ, ਹੋਰ ਕਿਸੇ ਮੁਲਕ ਚ ਪਹੁੰਚ ਜਾਂਦੇ ਹਾਂ, ਔਰ ਫਿਰ ਪਲਕ ਝਲਕ ਵਿੱਚ ਵਾਪਸ ਵੀ ਆ ਜਾਂਦੇ ਹਾਂ। ਤੁਹਾਡੀ ਯਾਤਰਾ ਪੈਦਲ ਯਾਤਰੀ ਵਰਗੀ ਏ ਤੇ ਸਾਡੀ ਯਾਤਰਾ ਸੁਰਤ ਕਰਕੇ ਵੇ। ਇਸੇ ਤਰ੍ਹਾਂ ਲੋਕ ਵੇਦ ਗਿਆਨ ਉਨਮਾਨ ਪੱਛ, ਜਿਹੜੇ ਵੇਦਾਂ ਦਾ ਦੱਸਿਆ ਰਸਤਾ ਏ, ਤੁਹਾਡੇ ਵਾਲੇ ਸਨਾਤਨ ਮਤ ਵਾਲੇ ਅਨ ਮਤਾਂ ਦੇ ਰਸਤੇ ਨੇ, ਉਹ ਕੀੜੀ ਵਰਗੇ ਨੇ, ਉਹ ਬੈਲ ਗੱਡੀ ਵਰਗੇ ਨੇ, ਉਹ ਪੈਦਲ ਯਾਤਰੀ ਵਰਗੇ ਨੇ, ਸਾਡੇ ਪੰਛੀ ਵਰਗੇ ਨੇ, ਘੋੜੇ ਵਰਗੇ ਨੇ, ਔਰ ਸੁਰਤ ਕਰਕੇ ਕਿਤੇ ਪਹੁੰਚਣ ਵਰਗੇ ਨੇ। ਸੋ ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਸੱਚੇ ਪਾਤਸ਼ਾਹ ਗੱਲ ਕਰ ਰਹੇ ਨੇ ਭਵਜਲ ਦੀ, ਭਾਵ ਜਮਾਂ ਜਲ ਭਾਵ ਸਾਗਰ, ਸੰਸਾਰ ਸਾਗਰ ਨੂੰ ਕਿਵੇਂ ਤਰਨਾ ਹੈ, ਤੇ ਇਹ ਸੰਸਾਰ ਸਾਗਰ ਨੂੰ ਤਰਨ ਵਾਸਤੇ ਜੋ ਸਾਨੂੰ ਗੁਰਮਤ ਨੇ ਰਸਤਾ ਦੱਸਿਆ, ਮੈਂ ਤੁਹਾਡੀ ਨਜ਼ਰ ਕਰਦਿਆਂ ਪਹਿਲਾਂ ਤੇ ਅਵੇਅਰ ਕੀਤਾ ਹੈ ਵੀ ਸਮੇਂ ਸਿਰ ਇਸ ਸੰਸਾਰ ਸਾਗਰ ਨੂੰ ਤਰਨ ਵਾਸਤੇ ਆਪਣੀ ਸੁਰਤ ਨਾਲ ਘੋਲ ਕਰੋ। ਇਹ ਬੈਰੂਨੀ ਤੌਰ ਤੇ ਕੋਈ ਸਾਗਰ ਹੈ ਨਹੀਂ, ਇਹ ਅੰਦਰੂਨੀ ਹੈ। ਓਵਰ ਥਿੰਕਿੰਗ ਆਪਣੀ ਕਿਵੇਂ ਕਾਬੂ ਚ ਕਰਨੀ ਹੈ, ਮਨ ਵਿੱਚ ਜਿਹੜੇ ਫੁਰਨੇ ਆਉਂਦੇ ਨੇ, ਹਾਂਜੀ ਕਈ ਕਿਸਮ ਦੇ ਫੁਰਨੇ ਆਉਂਦੇ ਨੇ, ਉਹਨਾਂ ਫੁਰਨਿਆਂ ਨੂੰ ਕਿਵੇਂ ਰੋਕਣਾ ਹੈ। ਬੜੇ ਆਰਾਮ ਨਾਲ ਅਸੀਂ ਕਹਿ ਦਿੰਦੇ ਹਾਂ ਵੀ ਸਿਮਰਨ ਕਰੋ, ਬੜੀ ਚੰਗੀ ਗੱਲ ਹੈ। ਹੁਣ ਕੋਈ ਥੋੜਾ ਜਿਹਾ ਹੋਰ ਗੱਲ ਕਰਿਆ ਕਹਿਣਾ ਜੀ ਇਹ ਤੇ ਦੂਜੀ ਤਰ੍ਹਾਂ ਗੱਲਾਂ ਕਰਦਾ ਹੈ ਤੇ ਕਾਮਰੇਡ ਹੈ। ਹੁਣ ਭਲੇ ਮਾਨਸੋ, ਜਿਹੜੀ ਸੁਰਤ ਨੇ ਸਿਮਰਨ ਕਰਨਾ ਉਹਦੇ 'ਚ ਤੇ ਪਹਿਲਾਂ ਤੋਂ ਵਿਚਾਰ ਚੱਲ ਰਹੇ ਨੇ, ਸਿਮਰਨ ਉਹ ਕਾਹਦਾ ਕਰੇਗੀ। ਪਹਿਲਾਂ ਉਸ ਜਗ੍ਹਾ ਨੂੰ ਸਪੇਸ ਬਣਾਉਣਾ ਹੈ, ਨਿਰਵਿਚਾਰ ਹੋਣਾ ਹੈ, ਆਪਣੇ ਫੁਰਨੇ ਰੋਕਣੇ ਨੇ। ਮੈਂ ਨਹੀਂ ਕਹਿੰਦਾ, ਹਜ਼ੂਰ ਰੋਜ਼ ਕਹਿੰਦੇ ਨੇ ਆਜ ਮਲਾਵਾ ਸ਼ੇਖ ਫਰੀਦ ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ। ਟਾਕਿਮ ਮੈਨੇ ਰੋਕ, ਕੂੰਜੜੀਆਂ ਮੈਨੇ ਜਿਵੇਂ ਕੂੰਜਾਂ ਉੱਡ ਕੇ ਦੂਰ ਜਾਂਦੀਆਂ, ਤੇਰੇ ਫੁਰਨੇ ਵੀ ਦੂਰ ਦੂਰ ਜਾਂਦੇ ਨੇ। ਆਪਣੇ ਫੁਰਨਿਆਂ ਨੂੰ ਰੋਕ, ਜਿਹੜੇ ਫੁਰਨੇ ਤੇਰੇ ਮਨ ਨੂੰ ਮਚਾਉਂਦੇ ਨੇ, ਮਨ ਨੂੰ ਜਲਾ ਦਿੰਦੇ ਨੇ। ਅੱਜ ਇਸ ਜਨਮ ਵਿੱਚ ਹੀ ਤੇਰੀ ਗੱਲ ਬਣ ਸਕਦੀ ਹੈ। ਸੋ ਇਹ ਯਾਤਰਾ, ਇਹ ਜਿਹੜਾ ਸਾਗਰ ਤਰਨਾ ਹੈ, ਇਹ ਅਸਲ 'ਚ ਬੈਰੂਨੀ ਸਾਗਰ ਨਹੀਂ ਹੈ, ਇਹ ਅੰਦਰੂਨੀ ਸਾਗਰ ਹੈ। ਸਮੇਂ ਦੀ ਸੰਭਾਲ ਕਰਨੀ, ਆਤਮ ਮੰਥਨ ਕਰਨਾ, ਮੇਰੇ ਅੰਦਰ ਕੀ ਚੱਲ ਰਿਹਾ, ਫੁਰਨੇ ਕਿਸ ਤਰ੍ਹਾਂ ਦੇ ਚੱਲ ਰਹੇ ਨੇ। ਮੈਂ ਕਰਤੇ ਕਥਾ ਰਿਹਾ ਕਿ ਕਥਾ ਵਾਲੇ ਸਬਜੈਕਟ ਵਿੱਚ ਸੁਰਤ 100% ਹੈ, ਵਿੱਚੋਂ ਵਿੱਚੋਂ ਪਾਸੇ ਤੇ ਨਹੀਂ ਜਾਂਦੀ। ਮੈਂ ਬੈਠਾ ਤੇ ਸਿਮਰਨ ਤੇ ਆ, ਚੰਗੀ ਗੱਲ ਹੈ, ਸਿਮਰਨ ਕਰਨਾ ਹੈ ਅਕਾਲ ਪੁਰਖ ਦਾ। ਤੇ ਬੰਦਾ ਸਿਮਰਨ ਕਰ ਰਿਹਾ ਹੋਵੇ, ਬੇਟੀ ਦਾ ਵੀ ਵੈਨ ਚੋਂ ਉਤਰ ਗਈ ਹੈ ਕਿ ਨਹੀਂ ਚੇਤਾ ਉਹਨੂੰ ਕਰ ਰਿਹਾ ਹੋਵੇ, ਟਿਫਨ ਪਤਾ ਨਹੀਂ ਲੈ ਗਈ ਹੈ ਕਿ ਨਹੀਂ। ਜਿਹੜੇ ਅਸੀਂ ਆਸਨ ਬਣਾਏ ਨੇ, ਆਮ ਤੌਰ ਤੇ ਮਨੋਵਿਗਿਆਨੀ ਕਹਿੰਦੇ ਨੇ ਵੀ ਜਿਹੜੇ ਅਸੀਂ ਅਨੈਲਿਸਿਸ ਕੀਤੇ ਨੇ, ਜਦੋਂ ਉੱਥੇ ਲੋਕੀ ਵਾਹਿਗੁਰੂ ਦਾ ਸਿਮਰਨ ਕਰਨ ਬੈਠਦੇ ਨੇ, ਜ਼ਿਆਦਾਤਰ ਉਹ ਪਰਿਵਾਰ ਦਾ ਹੀ ਸਿਮਰਨ ਕਰ ਰਹੇ ਹੁੰਦੇ ਨੇ, ਉਹ ਆਪਣੇ ਵਪਾਰ ਦਾ ਹੀ ਸਿਮਰਨ ਕਰ ਰਹੇ ਹੁੰਦੇ ਨੇ, ਬੈਠੇ ਜ਼ਰੂਰ ਪੂਜਾ ਰੂਮ 'ਚ ਹੁੰਦੇ ਨੇ। ਸੋ ਆਤਮ ਮੰਥਨ ਕਰਨਾ, ਮੇਰੀ ਸੁਰਤ ਵਿੱਚ ਕੀ ਚੱਲ ਰਿਹਾ। ਮੈਨੂੰ ਤਾਂ ਇਹੀ ਸਮਝ ਆਈ ਹੈ ਵੀ ਇਹ ਹੀ ਸਾਡਾ ਭਵ ਸਾਗਰ ਹੈ। ਸਮਾਂ ਲੰਘਦਾ ਜਾ ਰਿਹਾ, ਇੰਤਜ਼ਾਮ ਕਿਸੇ ਵਿਰਲੇ ਨੂੰ ਛੱਡ ਕੇ ਕੋਈ ਨਹੀਂ ਕਰਦਾ। ਪਹਿਲਾਂ ਤੇ 5 ਵਕਾਰ ਸਨ, ਹੁਣ 6ਵਾਂ ਇੱਕ ਹੋਰ ਆ ਗਿਆ, ਸੈੱਲ ਫੋਨ। ਉਹਦੇ ਵਿੱਚੋਂ ਸੁਰਤ ਨਿਕਲਦੀ ਕੋਈ ਨਹੀਂ, ਨਾ ਮੇਰੀ ਨਿਕਲਦੀ ਹੈ, ਤੁਹਾਡੇ 'ਚੋਂ ਕਿਸੇ ਵਿਰਲੇ ਨੂੰ ਛੱਡ ਕੇ ਨਾ ਹੋਰ ਕਿਸੇ ਦੀ ਨਿਕਲਦੀ ਹੈ। ਬੰਦਾ ਸਵੇਰੇ ਉੱਠ ਕੇ ਵਾਹਿਗੁਰੂ ਆਖੇ ਭਾਵੇਂ ਨਾ ਆਖੇ, ਉੱਠਦਿਆਂ ਸਾਰ ਅੱਖਾਂ ਬੰਦ ਨੇ, ਉਹਨੂੰ ਫੜ ਕੇ ਵੇਖਣਾ ਵੀ ਮੈਸੇਜ ਕਿਦਾਂ ਆਇਆ, ਹੋਰ ਕੀ ਆਇਆ, ਇਹ ਕੀ ਆਇਆ। ਜਿਸ ਤਰ੍ਹਾਂ ਵਾਹਿਗੁਰੂ ਵਿੱਚ ਸੁਰਤ ਲੱਗਣੀ ਚਾਹੀਦੀ ਸੀ, ਉਸ ਤਰ੍ਹਾਂ ਅੱਜ ਸਾਡੀ ਸੈੱਲ ਫੋਨ ਵਿੱਚ ਸੁਰਤ ਲੱਗੀ ਹੋਈ ਹੈ। ਇਹ ਨਵਾਂ ਬਖੇੜਾ ਖੜਾ ਹੋ ਗਿਆ, ਖਿਮਾ ਕਰਨਾ, ਇਹਨੇ ਪਰਿਵਾਰ ਖੋ ਲਏ, ਮੈਨੂੰ ਖਿਮਾ ਕਰਨਾ। ਇਹਦਾ ਸਦਉਪਯੋਗ ਵੀ ਹੋ ਸਕਦਾ, ਪਰ ਲਿਵਿੰਗ ਰੂਮ 'ਚ ਘਰ ਦੇ 4 ਮੈਂਬਰ ਅੱਬਲ ਤੇ ਇਕੱਠੇ ਹੋ ਕੇ ਬਹਿੰਦੇ ਨਹੀਂ, ਤੇ ਜੇ ਬਹਿ ਜਾਣ ਤੇ ਉਹ ਫਿਜੀਕਲੀ ਬੈਠੇ ਹੁੰਦੇ ਨੇ, ਸੁਰਤ ਕਰਕੇ ਆਪਣੇ ਆਪਣੇ ਫੋਨ 'ਚ ਲੱਗੇ ਹੁੰਦੇ ਨੇ, ਉਹ ਕੋਲ ਬੈਠ ਕੇ ਵੀ ਕੋਲ ਬੈਠੇ ਨਹੀਂ ਹੁੰਦੇ। ਇਹ ਬੜੀ ਵਿਡੰਬਣਾ ਹੈ, ਇਹ ਵਿਚਾਰਨ ਵਾਲੀ ਗੱਲ ਹੈ, ਸਮਾਂ ਹੀ ਨਹੀਂ। ਇਸ ਲਈ ਹਜ਼ੂਰ ਕਹਿੰਦੇ ਨੇ ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਜਦੋਂ ਸਰੋਵਰ ਨੱਕੋ ਨੱਕ ਹੋ ਗਿਆ। ਅੱਛਾ ਇਹ ਅੰਦਰਲਾ ਸਰੋਵਰ ਨੱਕੋ ਨੱਕ ਕਿਵੇਂ ਹੁੰਦਾ? ਜਦੋਂ ਇਹਦੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਉਦੋਂ ਫੁਰਨੇ ਹੋਰ ਜ਼ਿਆਦਾ ਵੱਧਦੇ ਜਾਂਦੇ ਨੇ, ਉਦੋਂ ਵਿਕਾਰਾਂ ਦੀ ਵਿਚਾਰ ਜਿਹੜੀ ਮਨ ਚ ਚੱਲਦੀ ਏ ਉਹ ਹੋਰ ਜ਼ਿਆਦਾ। ਇਹ ਕੀ ਨੇ? ਇਹਨੂੰ ਹਜ਼ੂਰ ਕਹਿੰਦੇ ਨੇ ਪਾਂਚ ਪੱਚੀਸ ਮੋਹ ਮਦ ਮਤਸਰ ਆੜੀ ਪਰਮਲ ਮਾਇਆ। ਪੰਜ ਵਿਕਾਰ ਪੱਚੀਸ ਜਿਹੜੇ ਨੇ ਨਾ ਉਹ ਇੱਕ ਇੱਕ ਦੇ ਤੱਤ ਦੇ ਅੱਗੋਂ ਨਾ ਪੰਜ ਪੰਜ ਪਾਠ ਨੇ, ਇਹ ਸ਼ਾਂਖ ਮਤ ਵਾਲਿਆਂ ਨੇ ਬਣਾਏ ਨੇ। ਉਹ ਮਾੜੀ ਜੀ ਜਾਂਦਿਆਂ ਜਾਂਦਿਆਂ ਭਗਤ ਜੀ ਨੇ ਜ਼ਿਕਰ ਕਰ ਦਿੱਤਾ, ਉਹ ਬੜਾ ਖੁਸ਼ਕ ਜਿਹਾ ਵਿਸ਼ਾ ਹੈ, ਉਂਝ ਮੈਨੂੰ ਉਹ ਸਾਰੇ ਚੇਤਾ ਨੇ। ਪਾਂਚ ਪੱਚੀਸ ਮੋਹ ਮਦ ਹੰਕਾਰ ਮਤਸਰ ਆਡੀ ਨਾ ਜਿੱਤੀ ਜਾਣ ਵਾਲੀ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੈ ਕਹਾ ਕਰੋ ਰਘੁਰਾਇਆ। ਅਕਾਲ ਪੁਰਖ ਮੈਂ ਕੀ ਕਰਾਂ, ਇਹਨਾਂ ਦੇ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਇਹਨਾਂ ਨੂੰ ਪਾਰ ਕਰਨ ਲਈ, ਫੁਰਨਿਆਂ ਨੂੰ ਰੋਕਣ ਲਈ, ਅੰਦਰ ਜਿਹੜੇ ਅਸ਼ੁੱਭ ਵਿਚਾਰ ਆਉਂਦੇ ਨੇ ਉਹਨਾਂ ਨੂੰ ਰੋਕਣ ਲਈ ਸਮੇਂ ਸਿਰ ਇੰਤਜ਼ਾਮ ਕਰੀਏ। ਅੰਦਰ ਕੋਈ ਸਥੂਲ ਬੇੜਾ ਨਹੀਂ ਬੰਨਣਾ, ਫਿਜ਼ੀਕਲੀ ਬੇੜਾ ਨਹੀਂ ਹੋਣਾ। ਬੇੜਾ ਬੰਦ ਨਾ ਸਕੇ ਉਹ ਬੰਧਨ ਕੀ ਬੇੜਾ, ਭਾਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਫਿਰ ਤਰਨਾ ਔਖਾ ਹੋ ਜਾਏਗਾ। ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ, ਇਹ ਕਸੁੰਬਾ ਰੰਗ ਏ ਮਾਇਆ ਦਾ, ਇਹਨੂੰ ਹੱਥ ਲਾਇਆ ਵੀ ਹੱਥ ਸੜ ਜਾਂਦਾ। ਇੱਕ ਆਪੀ ਨੇ ਪਤਲੀ, ਆਤਮਕ ਪੱਖੋਂ ਕਮਜ਼ੋਰ ਪਤਲੀ, ਤੇ ਸ਼ਹਿ ਕੇ ਰੇ ਬੋਲਾ। ਇਹ ਜਿਹੜਾ ਰੇ ਤੇ ਰੀ ਸ਼ਬਦ ਹੈ ਨਾ, ਤੁਸੀਂ ਇੰਡੀਆ ਜਾਓ ਨਾ ਤੇ ਆ ਕਈ ਖਿੱਤੇ ਨੇ, ਥੋੜਾ ਜਿਹਾ ਦਿੱਲੀ ਤੋਂ ਇੱਧਰ ਪੂਰਬ ਵੱਲ, ਥੋੜਾ ਜਿਹਾ ਇੱਧਰ ਹਰਿਆਣੇ ਵਾਲੀ ਬੈਲਟ, ਰਾਜਸਥਾਨ, ਕਿਸੇ ਬੀਬੀ ਨੂੰ ਕੋਈ ਰੀ ਕਹਿ ਕੇ ਬੁਲਾ ਦੇ ਡਾਂਗਾਂ ਚੱਲ ਜਾਂਦੀਆਂ, ਗਾਲ ਸਮਝੀ ਜਾਂਦੀ। ਤੇ ਰੇ ਅਪਮਾਨਜਨਕ ਸ਼ਬਦ ਹੈ, ਸ਼ਹਿ ਕੇ ਰੇ ਬੋਲਾ। ਇੱਕ ਤੇ ਰੇ ਇਧਰ ਆ, ਤੇ ਇੱਕ ਸਰਦਾਰ ਸਾਹਿਬ ਗੱਲ ਸੁਣੋ, ਇਹਦੇ ਚ ਫਰਕ ਹੈ ਨਾ, ਭਾਵ ਆਤਮਕ ਪੱਖੋਂ ਕਮਜ਼ੋਰ ਹੋਣ ਕਰਕੇ ਤੈਨੂੰ ਉੱਥੇ ਰੇ ਕਹਿ ਕੇ ਬੁਲਾਇਆ ਜਾਏਗਾ, ਤੇ ਜੇ ਤੂੰ ਚਾਹੁੰਦਾ ਹੈ ਬਈ ਰੇ ਰੇ ਦਰਗਹਿ ਕਹਿ ਨਾ ਕੋਉ, ਤੇ ਫਿਰ ਤੈਨੂੰ ਬੇੜਾ ਸਮੇਂ ਸਿਰ ਬਣਨਾ ਪਏਗਾ। ਹੁਣ ਰੇ ਦੇ ਸਮਝ ਆ ਗਈ ਹੋਵੇਗੀ, ਰੇ ਰੇ ਦਰਗਹਿ ਕਹਿ ਨਾ ਕੋਉ, ਰੇ ਅਪਮਾਨਜਨਕ ਸ਼ਬਦ ਹੈ, ਭਾਵ ਸੈਂਸ ਤੇਰਾ ਮੁੱਖ ਉੱਜਲ ਹੋਵੇ, ਤੈਨੂੰ ਸਤਿਕਾਰ ਮਿਲੇ, ਤੇਰਾ ਅਪਮਾਨ ਨਾ ਹੋਵੇ। ਸ਼ਹਿ ਕੇ ਰੇ ਬੋਲਾ, ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ, ਭਾਵ ਫਿਰ ਜੀਵ ਆਤਮਾ ਤੇ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਇਹਦਾ ਮਤਲਬ ਜਟਕਾ ਜਿਹਾ ਅਰਥ ਇਹੀ ਹੈ। ਕਹਿ ਫਰੀਦ ਸਹੇਲੀਓ ਸ਼ਹ ਅਲਾਏ ਸੀ, ਅੰਤ ਸਮਾਂ ਆ ਜਾਣਾ ਹੈ, ਉਹਨੇ ਆਵਾਜ਼ ਮਾਰਨੀ ਹੈ। ਹੰਸ ਚਲਸੀ ਡੋਮਣਾ, ਇਹ ਤਨ ਢੇਰੀ ਥੀ ਸੀ, ਇਹ ਤਨ ਤੇ ਮਿੱਟੀ ਹੋ ਜਾਏਗਾ, ਤੇ ਜਿਹੜਾ ਵਿੱਚ ਆਤਮਾ ਹੈ ਹੰਸ ਹੈ ਉਹ ਡੋਮਣਾ ਹੀ ਇੱਥੋਂ ਚਲੇ ਜਾਏ। ਕਿਤੇ ਕਿਤੇ ਮਹਾਰਾਜ ਨੇ ਡੋਮਣਾ ਲਿਖਿਆ, ਕਿਤੇ ਕਿਤੇ ਡੋਮਣੀ ਲਿਖਿਆ, ਡੂਮਣੀ ਹੋਰ ਹੈ, ਡੋਮਣੀ ਹੋਰ ਹੈ। ਡੂਮਣੀ ਮੈਨੇ ਮਰਾਸਨ, ਡੋਮਣੀ ਡੋਮਣਾ, ਡੋ ਮਨਾ ਦੋ ਮਨਾ, ਡਬਲ ਮਾਇੰਡਡ, ਦੁਬਧਾ ਵਿੱਚ ਹੈ ਜਿਹੜਾ। ਸੰਸਾਰ ਵਿੱਚ ਖਚਤ ਸੀ, ਤ੍ਰਿਪਤ ਨਹੀਂ ਹੋਇਆ, ਮਰਨ ਲੱਗਿਆ ਸੁਰਤ ਇੱਧਰ ਵੀ ਹੈ, ਇਹ ਵੀ ਕਰ ਲੈਂਦਾ, ਇਹ ਵੀ ਕਰ ਲੈਂਦਾ, ਆਹ ਰੀਝ ਰਹਿ ਗਈ ਹੈ, ਤੇ ਦੂਜੇ ਪਾਸੇ ਉਹਨਾਂ ਨੇ ਬੰਨ ਕੇ ਅੱਗੇ ਲਾ ਲਿਆ, ਹੁਣ ਸੁਰਤ ਉੱਧਰ ਦੋ ਪਾਸੇ ਵੰਡਿਆ ਗਿਆ ਨਾ। ਇਸ ਅਵਸਥਾ ਵਿੱਚ, ਅਤ੍ਰਿਪਤ ਅਵਸਥਾ ਵਿੱਚ ਜੀਵ ਇੱਥੋਂ ਉੱਠ ਕੇ ਚਲਾ ਜਾਂਦਾ, ਫਿਰ ਕੀ ਕਰੀਏ? ਹਜ਼ੂਰ ਗੁਰੂ ਨਾਨਕ ਸਾਹਿਬ ਨੇ ਸ਼ੇਖ ਸਾਹਿਬ ਦਾ ਸ਼ਬਦ ਪੜ੍ਹਿਆ, ਕਹਿਣ ਲੱਗੀ ਬੜੇ ਪਤੇ ਦੀ ਗੱਲ ਲਿਖੀ ਹੈ, ਬੜਾ ਅਵੇਅਰਨੈਸ ਹੈ, ਪਰ ਸਮਾਧਾਨ ਲਿਖਣਾ ਸੀ, ਸਮਾਧਾਨ ਨਹੀਂ ਲਿਖਿਆ। ਹਜ਼ੂਰ ਨੇ ਫਿਰ ਬਚਨ ਉਚਾਰਨ ਕੀਤਾ, ਕਹਿਣ ਲੱਗੇ ਜਪ ਤਪ ਕਾ ਬੰਦ ਬੇੜੁਲਾ, ਜਿਤ ਲੰਘੈ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ ਸਦ ਰੰਗ ਟੋਲਾ। ਭਾਈ ਬੇੜਾ ਬੰਨ, ਜਪ ਕਰ, ਤਪ ਕਰ, ਭਾਵ ਸੁਰਤ ਨੂੰ ਵਕਾਰਾਂ ਵੱਲ ਫੁਰਨਿਆਂ ਵੱਲ ਜਾਣ ਲਿਜਾਣ ਦੀ ਬਜਾਏ ਸ਼ਬਦ ਵੱਲ ਲਿਜਾ ਤੇ ਤੂੰ ਬੜਾ ਛੇਤੀ ਛੇਤੀ ਇਹ ਅੰਦਰਲੇ ਜਿਹੜੇ ਅੰਦਰਲਾ ਜਿਹੜਾ ਭਾਵ ਸਾਗਰ ਹੈ ਇਹਨੂੰ ਪਾਰ ਕਰ ਜਾਏਗਾ। ਜਪ ਤਪ ਕਾ ਬੰਦ ਬੇੜਲਾ ਜਿੱਤ ਲੰਘੇ ਵਹੇਲਾ ਵਹੇਲਾ ਹਾਹੇ ਨੂੰ ਲਾ ਵਹਿਲਾ ਵਹਿਲਾ ਮੈਨੇ ਛੇਤੀ ਛੇਤੀ ਨਾ ਸਰਵਰ ਨਾ ਉਛਲੈ। ਜਿਵੇਂ ਨਿਤਿਆਨੰਦ ਨੂੰ ਭਾਈ ਗੁਰਦਾਸ ਨੇ ਕਿਹਾ ਸੀ ਨਾ ਵੀ ਤੁਹਾਡਾ ਰਸਤਾ ਹੀ ਹੋਰ ਹੈ, ਸਾਡੇ ਰਸਤੇ ਚ ਵੈਤਰਨੀ ਨਦੀ ਆਉਣੀ ਹੀ ਕੋਈ ਨੀਗੀ, ਅਸੀਂ ਐਵੇਂ ਗਾਵਾਂ ਦੀਆਂ ਪੂਛਾਂ ਫੜਦੇ ਫਿਰੀਏ, ਸਾਨੂੰ ਲੋੜ ਹੀ ਨਹੀਂ ਗੀ। ਨਾ ਸਰਵਰ ਨਾ ਉਛਲੈ, ਉਛਲ ਦਾ ਮਤਲਬ ਹੈ ਵਕਾਰ ਜ਼ਿਆਦਾ ਉਛਾਲਾ ਮਾਰਨ। ਜਿਹੜਾ ਰੋਜ਼ ਸੰਗਤ ਚ ਬੈਠਦਾ ਹੈ ਉਹਨੂੰ ਤੇ ਹਜ਼ੂਰ ਰੋਜ਼ ਅਵੇਅਰ ਕਰਦੇ ਰਹਿੰਦੇ ਨੇ। ਚਾਂਦ ਭੱਟ ਜੀ ਦਾ ਇੱਕ ਕਵਿਤ ਪੰਥ ਵਿੱਚ ਬੜਾ ਮਸ਼ਹੂਰ ਹੈ, ਉਹ ਕਹਿੰਦੇ ਨੇ ਮਨ ਲੋਚੈ ਬੁਰਿਆਈਆਂ। ਮਨ ਦਾ ਸੁਭਾਅ ਹੈ, ਮਨ ਦਾ ਜਿਹੜਾ ਸੁਭਾਅ ਹੈ ਨਾ ਗੁਰਮੁਖੋ, ਇਹ ਬਿਲਕੁਲ ਪਾਣੀ ਵਰਗਾ ਹੈ। ਬੜੇ ਧਿਆਨ ਨਾਲ ਬੇਨਤੀ ਸੁਣ, ਪਾਣੀ ਨੂੰ ਜਿੱਥੇ ਮਰਜ਼ੀ ਡੋਲ ਦਿਓ, ਜਿੱਥੇ ਮਰਜ਼ੀ, ਉਹ ਨੀਵੇਂ ਪਾਸੇ ਨੂੰ ਦੌੜੇਗਾ, ਹਾਂਜੀ ਉੱਚੇ ਪਾਸੇ ਨੂੰ ਨਹੀਂ ਜਾਏਗਾ, ਨੀਵੇਂ ਪਾਸੇ ਨੂੰ ਦੌੜ। ਮਨ ਨੂੰ ਖੁੱਲਾ ਛੱਡ ਦਿਓ, ਇਹ ਹਮੇਸ਼ਾ ਅਵਗੁਣਾਂ ਵੱਲ ਐਬਾਂ ਵੱਲ ਹੀ ਜਾਏਗਾ। ਪਰ ਉਸੇ ਪਾਣੀ ਨੂੰ ਬਰਤਨ ਵਿੱਚ ਪਾ ਕੇ ਸਟੋਵ ਤੇ ਰੱਖ ਕੇ ਅੱਗ ਬਾਲ ਦਈਏ, ਬਲਦੀ ਰਵੇ ਬਲਦੀ ਰਵੇ ਬਲਦੀ ਰਵੇ, ਤਰਸ ਨਾ ਕਰੀਏ, ਤੇ ਫਿਰ ਉਹ ਪਾਣੀ ਜਿਹੜਾ ਹਮੇਸ਼ਾ ਨਵਾਨ ਨੂੰ ਜਾਂਦਾ ਹੈ ਉਹ ਸਾਰਾ ਬਰਤਨ ਖਾਲੀ ਹੋ ਜਾਏਗਾ, ਵਾਸ਼ਪੀਕਰਨ ਹੋ ਜਾਏਗਾ। ਕੋਈ ਮੇਰੇ ਵਰਗਾ ਅਨਪੜ੍ਹ ਪੁੱਛੇ ਜੀ ਪਾਣੀ ਕਿੱਥੇ ਗਿਆ ਹੈ, ਉਹ ਕਹਿਣਗੇ ਜੀ ਪਾਣੀ ਸਾਰਾ ਵਾਸ਼ਪੀਕਰਨ ਹੋ ਕੇ ਉੱਪਰ ਚਲਾ ਗਿਆ। ਜਦੋਂ ਉਹਨੂੰ ਥੱਲਿਓਂ ਤਾ ਦਿੱਤਾ ਨਾ, ਉਹ ਜਿਹੜਾ ਥੱਲੇ ਨੂੰ ਪਾਣੀ ਜਾਂਦਾ ਹੈ ਉਹ ਉੱਪਰ ਨੂੰ ਜਾਣ ਲੱਗ ਪਿਆ। ਜਿਹੜਾ ਮਨ ਹਮੇਸ਼ਾ ਨਵਾਨ ਨੂੰ ਜਾਂਦਾ ਹੈ, ਜੇ ਇਹਨੂੰ ਜਪ ਤਪ ਦਾ ਤਾ ਦੇ ਦਈਏ ਤੇ ਇਹ ਮਨ ਵੀ ਉਚਾਣ ਵਾਲੇ ਪਾਸੇ ਜਾਣਾ ਸ਼ੁਰੂ ਹੋ ਜਾਂਦਾ। ਫਿਰ ਮਨੁੱਖ ਕਹਿੰਦਾ ਸੰਤੋ ਮਨ ਪਵਨੈ ਸੁੱਖ ਬਣਿਆ। ਗੁਰਮੁਖੋ ਜਿਹੜਾ ਮੇਰਾ ਮਨ ਪਹਿਲਾਂ ਪਵਨ ਵਾਂਗੂ ਚੰਚਲ ਸੀ, ਇੱਧਰ ਉੱਧਰ ਦੌੜਿਆ ਫਿਰਦਾ ਸੀ, ਪਵਨ ਦਾ ਸੁਭਾਅ ਕੀ ਹੈ ਇੱਧਰ ਉੱਧਰ ਵਿਚਰਨਾ, ਮੇਰਾ ਮਨ ਵੀ ਗਸ਼ਤ ਬੜੀ ਕਰਦਾ ਸੀ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ। ਮੈਂ ਫੁਰਨਿਆਂ ਦੀ ਐਬਾਂ ਦੀ ਗੱਲ ਕਰ ਰਿਹਾ, ਮੋਹਰ ਲੱਗ ਜਾਏ ਵੀ ਗੁਰਬਾਣੀ ਵੀ ਇਹ ਬਚਨ ਕਰਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਬ ਰੋਜ਼ ਗਸ਼ਤਮ, ਰਾਤ ਦਿਨ ਮੇਰਾ ਮਨ ਭਟਕਦਾ ਰਹਿੰਦਾ, ਗਸ਼ਤ ਕਰਦਾ ਰਹਿੰਦਾ, ਪੈਟਰੋਲਿੰਗ ਕਰਦਾ ਰਹਿੰਦਾ। ਕਰਦੇਮ ਬਦੀ ਖਿਆਲ, ਮੇਰੇ ਮਨ ਵਿੱਚ ਬਦੀ ਦੇ ਖਿਆਲ ਆਉਂਦੇ ਨੇ, ਨੇਕੀ ਦੇ ਖਿਆਲ ਨਹੀਂ ਆਉਂਦੇ। ਆਉਣ ਵਾਲੇ ਸਮੇਂ ਚ ਕੋਈ ਇਸ ਤਰ੍ਹਾਂ ਦਾ ਉਪਕਰਨ ਆ ਗਿਆ ਨਾ, ਜਿਵੇਂ ਸਾਇੰਸ ਤਰੱਕੀ ਕਰ ਰਹੀ, ਆ ਜਾਣਾ ਹੈ ਬਈ ਬੰਦੇ ਨੂੰ ਬਿਠਾ ਕੇ ਉਹਦੇ ਮੱਥੇ ਤੇ ਉਪਕਰਨ ਲੱਗ ਜਾਏ ਤੇ ਉਹਦੀਆਂ ਵਿਚਾਰਾਂ ਸਕਰੀਨ ਤੇ ਆਉਣ ਲੱਗ ਪੈਣ ਵੀ ਇਹਦੇ ਅੰਦਰ ਆਹ ਆਹ ਕੁਛ ਚੱਲਿਆ ਪਿਛਲੇ 24 ਘੰਟੇ, ਤੇ ਦੁਨੀਆਂ ਵਿੱਚ ਹਾਹਾਕਾਰ ਮੱਚ ਜਾਏਗੀ। ਆਹ ਜਿਹਨੂੰ ਐਡਾ ਵੱਡਾ ਧਾਰਮਿਕ ਸਮਝਦੇ ਸਾਂ, ਇਹਦੇ ਤੋਂ ਗਿਆ ਗੁਜ਼ਰਿਆ ਤੇ ਬੰਦਾ ਹੀ ਦੁਨੀਆਂ ਚ ਕੋਈ ਨੀ, ਆਖੋ ਸਤਨਾਮ ਸ੍ਰੀ। ਹਜ਼ੂਰ ਕਹਿੰਦੇ ਨੇ ਸ਼ਬ ਰੋਜ਼ ਗਸ਼ਤਮ ਦਰ ਹਵਾ, ਦਿਨ ਰਾਤ ਪੈਟਰੋਲਿੰਗ ਕਰਦਾ ਰਹਿੰਦਾ, ਹਵਾ ਵਾਂਗੂ ਵਿਚਰਦਾ ਰਹਿੰਦਾ। ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾ, ਗਾਹੇ ਮੈਨੇ ਭੁੱਲ ਕੇ ਵੀ, ਮੇਰੇ ਅੰਦਰ ਚੰਗੇ ਵਿਚਾਰ ਆਉਂਦੇ ਹੀ ਕੋਈ ਨੀ ਗੇ। ਮਮ ਈ ਚਿਨੀ ਅਹਿਵਾਲ, ਮੇਰਾ ਇਸ ਤਰ੍ਹਾਂ ਦਾ ਹਾਲ ਹੈ, ਭਾਵ ਮੇਰਾ ਇੰਨਾ ਬੁਰਾ ਹਾਲ ਹੈ। ਸੰਤੋ ਮਨ ਪਵਨੈ ਸੁੱਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਹੁਣ ਕੁਛ ਜੋਗ ਜੋੜ, ਆਤਮਾ ਪਰਮਾਤਮਾ ਦੇ ਜੋੜ ਦੀ ਗੱਲ ਕੁਝ ਬਣੀ, ਹੁਣ ਮੈਂ ਕਹਿ ਸਕਣਾ ਵੀ ਮੇਰੀ ਗੱਲ ਥੋੜੀ ਜੀ ਬਣ ਗਈ ਹੈ। ਕਹਿਣ ਲੱਗੇ ਬਣੀ ਕਿਵੇਂ? ਕਹਿਣ ਲੱਗੇ ਗੁਰ ਦਿਖਲਾਈ ਮੋਰੀ, ਮੋਰੀ ਮਾਇਨੇ ਕਮਜ਼ੋਰੀ। ਗੁਰਬਾਣੀ ਵਿੱਚ ਮੋਰੀ ਕਮਜ਼ੋਰੀ ਦੀ ਸੈਂਸ ਵਿੱਚ ਵੀ ਹੈ। ਤੁਸੀਂ ਹੈਰਾਨ ਹੋਵੋਗੇ, ਮੰਮੇ ਨੂੰ ਹੋੜਾ, ਰਾਰੇ ਨੂੰ ਬਿਹਾਰੀ, ਮੋਰਾਂ ਵਾਸਤੇ ਵੀ ਹੈ, ਜ਼ਿਆਦੇ ਮੋਰਾਂ ਵਾਸਤੇ, ਬਹੁ ਵਚਨ ਮੋਰ। ਜਿਵੇਂ ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ। ਹੁਣ ਉੱਥੇ ਤੇ ਮੋਰੀ ਹੀ ਲਿਖਿਆ ਨਾ, ਮੰਮੇ ਨੂੰ ਹੋੜਾ, ਰਾਰੇ ਨੂੰ ਬਿਹਾਰੀ, ਪਰ ਅਰਥ ਕਰਾਂਗੇ ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ। ਖੈਰ संतो मन पवने सुख बनया किछ जोग प्राप्त गणया गुर दिखलाई मोरी जित मिर्ग पड़त है चोरी। किसान दा खेत जंगलात दे कोल उने दुआले दुआले वाड़ कर दिती हिरना ने नील गावां ने विचो एक थां तो रस्ता बना लिया उधरों आके चर के उधरों जंगल चलिया जा निश्चिंत है मैं ते वाड़ कीती है। एक दिन गुआंढी कहन लगा भरा जी सड़क वाले पासे मुड़ जांदे हो उधरों जंगली जानवरां ने ते राह बना लिया है। कहन लगा किथे वे उन्हें जाके विखाया फिर कुहाड़ा लियांदा मोड़े वड्डे त्रंगली लई फिर उहदे च तुन तन के चंगी तरह होर भी जिथे जिथे उन्हें रस्ते बनाए सन जिथों वाड़ कमजोर सी उथे उन्हें होर तगड़ाई कर दी भी इधरों जानवर ना आ सकन। गुरु ने मैनू मेरी कमजोरी दस दी जो घंटिया बद्दी निंदा सुनना है ते ओ वकार रूपी हिरण कन्ना राही तेरी रास पूंजी लुटदे ने। इसे प्रकार अखां नासका रसना त्वचा ये जेड़े इंद्रे ने इन्हां दा वकार दुरउपयोग करके लुटदे ने। जदों मैनू गुरु ने समझाया मैं मूंद लिए दरवाजे मूंद लिए मींज मैं इन्हां ज्ञान इंद्रियां दा दुरउपयोग बंद कर दिता सदउपयोग शुरू कर दिता फिर की होया कहन लगे बाजी वाले अनहद बाजे फिर अंदर अनहद नाद बज गया। मैं अर्ज कर रहा सां बेड़ा जप तप का बंद बेड़ला जित लंघे वहेला ना सरवर ना उछले ऐसा पंथ सुहेला तेरा एको नाम मजीठड़ा रत्ता मेरा चोला सद रंग टोला। उथे सी हाथ ना लाए कसुंबड़े जल जासी टोला इथे तेरा एको नाम मजीठड़ा पक्का मजीठ दा रंग ए लहिंदा नहीं गा। हकूमत भाई दयाला जी नूं कहन लगी भी ईन मन जा छड़ गुरु तेग बहादुर दा खेड़ा नवाबी दे देंगे शहजादियां नाल निकाह करा देंगे इस्लाम कबूल कर लो। कहन लगे नहीं मैं ते गुरु का सिखा हूं। कहन लगे रंग रुंग सिखी दे ते सानू तारने आउंदे ने एक मिंट च उतार देने आ। सिख कहन लगा नहीं उतारे जाने। कहन लगे इहनूं देग च बालो देखने इहदा रंग सिखी दा किन्ना कु चिर चढ़िया रहिंदा। सिख शहीद हो गया हकूमत सिखी दा रंग उहदे तों मजीठ नहीं उतार सकी इहनूं मजीठा रंग कहिंदे ने। शहीद हो जाऊंगा अपने गुरु तों बेमुख नहीं होवांगा। खैर मैं अर्ज कर रहा सां हजूर कह रहे ने पब्बै पब्बे अखर तो उपदेश पवजल डूबो हो मूड़े मूर्खा इको पासड़ होण करके तू आ पानी पावक तिन है किया ऐस सरोवर विच तू डुबेगा डुब रहा है तू ते सरंजाम कर क्योंकि माया विच गलतान पया माया विच तू बहुत गलतान हो गया। मैं एक बेनती करना हुन्ना आग्या लैके अज भी कर दिया रेपीटेशन वास्ते मैनू माफ कर देना। त्रिश्ना नू बुझाण दा जेड़ा साडा तरीका है त्रिश्ना विच ते रिक्वायरमेंट विच फर्क हुंदा। रिक्वायरमेंट लई ते माया चाहीदी है मैनू ही चाहीदी है तुहानू ही चाहीदी पर त्रिश्ना दा कोई इलाज नहीं गा। आखिर कोई टारगेट होवे किते ते बंदा मन नू खलारे भी इत्थे क जाके मैं हुण कहिंदे जी ओ बड़े औखे आ। मैं की होया कहिंदे ओह पैली किला कूसी ते ओह औखे होके लई ए। मैं नहीं सी लैणी कहिंदे नाल लगदी सी चलो लै लई। हुण उहदे नाल अगे एक किला होर लगदा है ना उहदे नाल एक होर लगदा है उहदे नाल इधर भी एक लगदा किला इधर भी लगदा है। ये तुसीं सारी दुनिया की खरीद लो ते घूमदे घूमदे किले फिर उत्थे आ जाने ने किले ते मुकने ही कौन नहीं गे तू मुक जाना किन्ने कु किले लवेगा किते ते मन नू खिलारना। मैं अर्ज कर रहा सां बई त्रिश्ना नू बुझाण दा असी तरीका की अपनाया बई कोयला रख के उहदे उत्ते सुक्कियां फटियां रख के फूक मार दित्ती अग बल पई कहन लगा लियाओ लकड़ां उहनां लियाउणियां शुरू करतीयां सारा दिन लियाउंदे रहे सारी रात लियाउंदे रहे अगला दिन भी महाराज किन्नियां कु होर लियाउणियां ने कहन लगा लियाई चलो लियाई गए प्रभाव सी उहदा दिन लंघ गए महीने लंघ गए महाराज माजरा की है। कह लगे माजरा यह है बई इस अग नू थका देना है अका देना है। कोई सियाणा सी कह लगा बी महाराज तुहाडा प्रभाव है असी तो हुक्म मनना है पर सारी पृथ्वी के रुख मुक जाणगे अग ने ना अकना है ते ना ਥੱਕਣਾ ਅੱਗ ਪਾਣੀ ਨਾਲ ਬੁੱਝਦੀ, ਲੱਕੜਾਂ ਨਾਲ ਥੋੜਾ ਬੁੱਝਦੀ ਹੈ, ਤ੍ਰਿਸ਼ਨਾ ਨਾਮ ਨਾਲ ਬੁੱਝਦੀ ਹੈ। ਜੋ ਮਨ ਮੰਗਦਾ ਉਹ ਪ੍ਰੋਵਾਈਡ ਕਰਾਉਣ ਨਾਲ ਮਨ ਨਹੀਂ ਗਾ ਰੱਜਦਾ। ਤੁਸੀਂ ਰੋਜ਼ ਪੜ੍ਹਦੇ ਹੋ, ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾਂ। ਫਿਰ ਹਜ਼ੂਰ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਾਰੀਆਂ ਪੁਰੀਆਂ ਦੇ ਭਾਰ ਬੰਨ ਕੇ ਪੇਸ਼ ਕਰਦੇ ਹੋ, ਭੁੱਖਿਆ ਤੇਰੀ ਭੁੱਖ ਨਹੀਂ ਉਤਰਨੀ, ਇਹ ਨਹੀਂ ਉਤਰਨੀ। ਬਿਨਾਂ ਸੰਤੋਖ ਨਹੀਂ ਕੋਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜ। ਇਸ ਲਈ ਹਜ਼ੂਰ ਕਹਿ ਰਹੇ ਨੇ ਮਾਇਆ ਵਿੱਚ ਗਲਤਾਨ ਪਿਆ, ਗਲਤਾਨ ਨਹੀਂ ਹੋਣਾ। ਮਾਇਆ ਕਮਾਣੀ ਹੈ, ਪਰ ਮਾਇਆ ਇੰਨੀ ਨਹੀਂ ਕਮਾਣੀ, ਸਰੀਰ ਨੂੰ ਇੰਨਾ ਟੋਰਚਰ ਨਹੀਂ ਕਰਨਾ ਬਈ 20-30-35-40 ਮਿੰਟ ਇੱਥੇ ਚੌਂਕੜੀ ਮਾਰ ਕੇ ਨਾ ਬੈਠ ਸਕੀਏ। ਇੰਨਾ ਨਹੀਂ ਇਹਦੇ ਤੋਂ ਕੰਮ ਲੈਣਾ ਵੀ ਇਹਦੇ ਤੋਂ ਸਵੇਰੇ ਉੱਠਿਆ ਹੀ ਨਾ ਜਾਏ। ਲੈਣਾ ਕੰਮ, ਕਮਾਈ ਕਰਨੀ ਹੈ, ਕਿਉਂਕਿ ਸਾਡਾ ਸਿਧਾਂਤ ਸ਼ੁਰੂ ਹੁੰਦਾ ਧਰਮ ਦੀ ਕਿਰਤ ਕਰੋ ਫਿਰ ਵੰਡ ਛਕੋ, ਤੇ ਜੇ ਕਿਰਤ ਨਹੀਂ ਕਰਾਂਗੇ ਤੇ ਵੰਡਾਂਗੇ ਸਵਾਹ, ਵੰਡਾਂਗੇ ਤਾਂ ਹੀ ਜੇ ਕਮਾਵਾਂਗੇ। ਤੇ ਕਮਾਉਣਾ ਹੈ ਪਰ ਸੰਤੁਲਨ ਬਣਾਉਣਾ ਹੈ, ਕੁਝ ਦੁਨਿਆਵੀ ਧਨ ਕਮਾਉਣਾ ਹੈ, ਕੁਝ ਨਿਰੰਕਾਰੀ ਧਨ ਕਮਾਉਣਾ ਹੈ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮਾਇਆ ਵਿੱਚ ਗਲਤਾਨ ਪਿਆ, ਮਾਰੇ ਫਿਰ ਮੈਂ ਕੀ ਕਰਾਂ। ਹਜ਼ੂਰ ਕਹਿਣ ਲੱਗੇ ਗੁਰਪ੍ਰਸਾਦੀ ਕੋ ਜਾਣੈ, ਇੱਕ ਘੜੀ ਮੈਂ ਪਾਰ ਪਿਆ। ਇੱਕ ਘੜੀ 24 ਮਿੰਟ, ਹਾਂਜੀ, ਸਿਰਫ 24 ਮਿੰਟ ਵਿੱਚ ਤੂੰ ਇਹ ਜਿਹੜਾ ਸੰਸਾਰ ਸਾਗਰ ਹੈ, ਇਹ ਵਿਸ਼ੇ ਵਿਕਾਰਾਂ ਦਾ ਸਾਗਰ ਹੈ, ਪੰਕਜ ਮੋਹ ਪੱਗ ਨਹੀਂ ਚਾਲੇ ਵਾਲਾ ਸਾਗਰ ਹੈ, ਇਸ ਸਾਗਰ ਨੂੰ ਤੂੰ ਇੱਕ ਘੜੀ ਵਿੱਚ 24 ਮਿੰਟਾਂ ਵਿੱਚ ਪਾਰ ਕਰਕੇ ਜੀਵਨ ਮੁਕਤ ਹੋ ਸਕਣਾ ਹੈ। ਪਰ ਕਿਵੇਂ? ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ, ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਕੇ। ਜੈਸੇ ਬੋਝ ਭਰੀ ਨਾਵ ਆਂਗਰੀ ਦੁਆ ਬਾਹਰ ਹਵੈ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਜੈਸੇ ਏਕਾ ਹਾਰੀ ਏਕ ਘਰੀ ਪਾਕ ਸਾਲ ਬੈਠ, ਭੋਜਨ ਕੈ ਬਿੰਜਨ ਸਵਾਦ ਕੈ ਆਘਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ, ਜਨ ਏਕ ਘਰੀ ਪਾਛੈ ਦੇਸ਼ ਭੁਗਤਾ ਹੋਵੇ ਖਾਤ ਹੈ। 8 ਹੀ ਪਹਿਰ 60 ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ, ਨਿਜ ਕਰ ਜਾਤ ਹੈ। ਗੁਰ ਪ੍ਰਸਾਦੀ ਏਕੋ ਜਾਣੇ, ਏਕ ਘੜੀ ਮੈਂ ਪਾਰ ਪਿਆ। ਏਕ ਘੜੀ 24 ਮਿੰਟ ਦੀ, ਔਰ ਕਿਤੇ ਕਿਤੇ ਤੇ ਬਾਣੀਕਾਰਾਂ ਨੇ ਕਹਿ ਦਿੱਤਾ ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਧ ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਦੋ ਚੀਜ਼ਾਂ ਦਾ ਸੰਗਮ ਹੋ ਜਾਏ, ਇੱਕ ਗੁਰੂ ਕੀ ਸੰਗਤ, ਸੰਗਤ ਵਿੱਚ ਸ਼ਬਦ ਤੇ ਗੁਰੂ ਦੀ ਕਿਰਪਾ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕੈ ਚੋਟ ਸਿਝਾਇਆ। ਸੁਣਿਓ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਹਾਂਜੀ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ੍ਹ ਕੋ ਰਾਜਾ। ਆ ਸਰੀਰ ਗੜ੍ਹ ਹੈ, ਕਿਲਾ ਹੈ, ਇਹਦੇ ਵਿੱਚ ਆਕੀ ਬਣ ਕੇ ਰਾਜਾ ਬਣ ਕੇ ਮਨ ਬੈਠਾ ਇੱਥੇ ਚੋਟੀ ਦੇ ਉੱਤੇ। ਕਹਿਣ ਲੱਗੇ ਉਹਨੂੰ ਜਾ ਕੇ ਪਕੜ ਲਿਆ। ਭਗਵਤ ਪੀਰ ਸ਼ਕਤ ਸਿਮਰਨ ਕੀ ਕਟੀ ਕਾਲ ਭੈ ਫਾਂਸੀ। ਹੁਣ ਦਾਸ ਕਮੀਰ, ਇੱਥੇ ਪਾਠ ਮੰਮੇ ਨਾਲੇ, ਕਈ ਵਾਰ ਹੁੰਦਾ ਵੀ ਬਾਬੇ ਨੂੰ ਭੁੱਲ ਗਿਆ, ਖੈਰ ਗਲਤ ਪੜ੍ਹ ਰਿਹਾ। ਦਾਸ ਕਮੀਰ ਚੜਿਓ ਗੜ੍ਹ ਉੱਪਰ, ਰਾਜ ਲਿਓ ਅਬਨਾਸ਼ੀ, ਕਦੀ ਨਾ ਖਤਮ ਹੋਣ ਵਾਲਾ ਰਾਜ, ਅਬਚਲ ਰਾਜ ਮੈਨੂੰ ਹੁਣ ਪ੍ਰਾਪਤ ਹੋ ਗਿਆ। ਇਹ ਗੁਰੂ ਸਵਾਰੀ ਸਾਧ ਸੰਗਤ ਜੀ 11ਵਾਂ ਬੰਦ ਹੈ। ਸੋ ਅਗਲਾ ਜਿਹੜਾ ਵਵੈ ਵਾਰੀ ਆਈ ਮੂੜੇ, ਵਾਸ ਦਿਉ ਤੁਧ ਵਿਸਰਿਆ। ਇਹ ਕ੍ਰਮ ਵਾਰ ਆਪਾਂ ਗੁਰੂ ਕਿਰਪਾ ਸਦਕਾ, ਆਪ ਸੰਗਤ ਦੀ ਅਸੀਸ ਸਦਕਾ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਵਾਰੀ ਵਾਰੀ ਵਿਚਾਰਦੇ ਰਹਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਕਥਾ ਨਾਲ ਜੋੜਨਾ ਕੀਤਾ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਪ ਜੀ ਨੂੰ ਕੀਰਤਨ ਦੇ ਨਾਲ ਜੋੜਨਗੇ। ਕੀਰਤਨ ਸਰਵਣ ਕਰਕੇ ਆਪਣਾ ਜਨਮ ਸਫਲਾ ਬਣਾਉਣਾ ਕਰੀਏ। ਗੁਰੂ ਦੇ ਚਰਨਾਂ ਦੀਆਂ ਹਾਜ਼ਰੀਆਂ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਮੈਨੂੰ ਪਤਾ ਹੈ ਰਾਗ ਨੂੰ ਸਮਝਣਾ ਵੀ ਥੋੜ੍ਹਾ ਜਿਹਾ ਔਖਾ ਹੈ ਅਤੇ ਗਾਉਣਾ ਵੀ ਥੋੜ੍ਹਾ ਜਿਹਾ ਔਖਾ ਹੈ, ਪਰ ਜੇ ਤੁਸੀਂ ਪਿਆਰ ਨਾਲ ਰਾਗ ਨੂੰ ਸਮਝਣ ਦਾ ਯਤਨ ਕਰੋਗੇ, ਸਰਵਣ ਕਰੋਗੇ, ਫਿਰ ਤੁਹਾਨੂੰ ਬਹੁਤ ਆਨੰਦ ਆਵੇਗਾ। ਫਿਰ ਤੁਸੀਂ ਸੋਚਣਾ ਵੀ ਰਾਗ ਵਰਗੀ ਕੋਈ ਹੋਰ ਸ਼ੈ ਨਹੀਂ, ਜਿੰਨਾ ਆਨੰਦ ਰਾਗ ਵਿੱਚ ਹੈ ਉਹਨਾਂ ਰੀਤਾਂ ਵਿੱਚ ਨਹੀਂ। ਪਰ ਮੈਨੂੰ ਪਤਾ ਵੀ ਰੀਤਾਂ ਗਾਉਣੀਆਂ ਸੌਖੀਆਂ ਹਨ, ਰਾਗ ਗਾਉਣੇ ਔਖੇ ਹਨ। ਇਸੇ ਵਾਸਤੇ ਸਾਡੇ ਬਹੁਤੇ ਵੀਰ ਮੇਰੇ ਰਾਗੀ ਸਿੰਘ ਸੌਖਾ ਸੌਖਾ ਜਿਹਾ ਕੰਮ ਲੱਭਦੇ ਵੀ ਚਲੋ, ਨਾ ਹੀ ਬਹੁਤੀ ਮਿਹਨਤ ਕਰਨ ਦੀ ਲੋੜ ਅਤੇ ਨਾ ਬਹੁਤਾ, ਸੰਗਤ ਵੀ ਉਸ ਤਰ੍ਹਾਂ ਦਾ ਸੁਭਾਅ ਬਣ ਗਿਆ ਅਤੇ ਇਸ ਕਰਕੇ ਰਾਗਾਂ ਤੋਂ ਅਸੀਂ ਪਰਾਂ ਹੋ ਗਏ। ਪਰ ਸਤਿਗੁਰੂ ਜੀ ਨੇ ਸਾਰੀ ਬਾਣੀ ਰਾਗਬੱਧ ਕੀਤੀ ਹੈ, 31 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਬੜੇ ਰਾਗ ਹਨ, ਇਹ ਮਿਸ਼ਰਤ ਰਾਗ ਹੈ ਕਲਿਆਣ ਭੋਪਾਲੀ, ਇਸ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਅਤੇ ਆਪਾਂ ਵੀ ਕੋਸ਼ਿਸ਼ ਕੀਤੀ ਚਲੋ ਇਸੇ ਰਾਗ 'ਚ ਹੀ ਗਾ ਲਈਏ। ਕਈ ਵਾਰ ਥੋੜ੍ਹਾ ਜਿਹਾ ਤੁਸੀਂ ਐਫਰਟ ਕਰੋ ਤਾਂ ਤੁਹਾਨੂੰ ਇਸ ਗੱਲ ਦੀ ਸਮਝ ਲੱਗਣ ਲੱਗ ਜਾਂਦੀ ਹੈ ਕਿ ਰਾਗ ਵਿੱਚ ਮਿਠਾਸ ਕਿੰਨੀ ਹੈ, ਰਾਗ ਵਿੱਚ ਆਨੰਦ ਕਿੰਨਾ ਹੈ। ਹਾਂ, ਜਿਹੜਾ ਵੱਡਾ ਖਿਆਲ ਹੁੰਦਾ ਹੈ ਕੋਈ ਵਿਲੰਬਤ, ਜਿਸ ਤਰ੍ਹਾਂ ਚਾਰ ਤਾਲ ਹੈ, ਧਮਾਰ ਤਾਲ ਹੈ, ਮੱਤ ਤਾਲ ਹੈ, ਜੈ ਤਾਲ ਹੈ, ਵੱਡੇ ਵੱਡੇ ਖਿਆਲ ਹਨ ਜਿਹੜੇ ਮੈਂ ਛੇੜਦਾ ਹੀ ਨਹੀਂ ਕਿਉਂਕਿ ਮੈਨੂੰ ਪਤਾ ਤੁਹਾਡੀ ਸਮਝ 'ਚ ਵੀ ਨਹੀਂ ਆਉਣੇ ਅਤੇ ਫਿਰ ਤੁਹਾਨੂੰ ਆਨੰਦ ਵੀ ਨਹੀਂ ਆਉਣਾ। ਵੱਡੀਆਂ ਤਾਲਾਂ ਵਿੱਚ ਗਾਉਣ ਲੱਗਿਆਂ ਥੋੜ੍ਹਾ ਜਿਹਾ ਵੰਡ ਜਿਹੜੀ ਹੈ ਗੁਰਬਾਣੀ ਦੀ ਬੜੀ ਦੂਰ ਦੂਰ ਚਲੀ ਜਾਂਦੀ ਹੈ, ਕਈ ਵਾਰ ਸ਼ਬਦਾਂ ਦੀ ਬਣਤਰ ਜਿਹੜੀ ਹੈ ਉਹ ਵੀ ਵਿਖੜ ਹੋ ਜਾਂਦੀ ਹੈ, ਸਮਝ 'ਚ ਨਹੀਂ ਆਉਂਦੀ ਛੇਤੀ ਛੇਤੀ, ਕਿਉਂਕਿ ਮੈਂ ਡੈਲਟੇ ਸਰੀ ਅਸੀਂ ਅੱਜ ਇਸ ਵਾਰੀ 31 ਰਾਗ ਮਿਸ਼ਰਤ ਗਾਏ ਸਨ। ਪਿਛਲੇ ਸਾਲ ਅਸੀਂ 31 ਰਾਗ ਸ਼ੁੱਧ ਗਾਇਨ ਕੀਤੇ ਸਨ ਅਤੇ ਇਸ ਵਾਰੀ ਅਸੀਂ ਮਿਸ਼ਰਤ ਰਾਗ 31 ਗਾਇਨ ਕੀਤੇ ਅਤੇ ਮੈਨੂੰ ਮੈਨੇਜਰ ਹਰਜੀਤ ਸਿੰਘ ਨੇ ਕਿਹਾ, ਕਹਿਣ ਲੱਗਾ ਵੀ ਭਾਈ ਸਾਹਿਬ ਮੈਨੂੰ ਤਾਂ ਹਰਜੋਤ ਸਿੰਘ ਜ਼ਖਮੀ ਹੋਣੀ ਜਦੋਂ ਗਾਉਂਦੇ ਹਨ ਨਾ, ਮੈਨੂੰ ਸਮਝ ਨਹੀਂ ਲੱਗਦੀ ਆਪ ਨੂੰ ਅਤੇ ਸੰਗਤ ਨੂੰ ਕੀ ਸਮਝ ਲੱਗੇਗੀ, ਕਿਉਂਕਿ ਜਦੋਂ ਤੁਸੀਂ ਵੱਡੇ ਖਿਆਲਾਂ ਵਿੱਚ ਗਾਓ ਤਾਂ ਫਿਰ ਔਖਾ ਹੈ ਥੋੜ੍ਹਾ ਜਿਹਾ। ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਵੀ ਜਦੋਂ ਤਾਲ ਵਿਲੰਬਤ ਖਿਆਲ ਦਾ ਹੋਵੇ ਫਿਰ ਥੋੜ੍ਹੀ ਜਿਹੀ ਵੰਡ ਦੂਰ ਦੂਰ ਹੋ ਜਾਂਦੀ ਅੱਖਰਾਂ ਦੀ, ਇਸ ਵਾਸਤੇ ਸਮਝ ਨਹੀਂ ਲੱਗਦੀ। ਉਹ ਕਹਿੰਦੇ ਅੱਧਾ ਸ਼ਬਦ ਲੰਘ ਜਾਂਦਾ, ਫਿਰ ਜਾ ਕੇ ਡਿਸਪਲੇ ਕਰੀਦਾ, ਪਤਾ ਫਿਰ ਲੱਗਦਾ ਵੀ ਸ਼ਬਦ ਕਿਹੜਾ ਸੀ, ਸ਼ਬਦ ਹੀ ਨਹੀਂ ਪਤਾ ਲੱਗਦਾ। ਸੋ ਇਸ ਵਾਸਤੇ ਕਈ ਵਾਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਪਰ ਆਪਾਂ ਸਖੈਨ ਸਖੈਨ ਜਿਹਾ ਜਿਹੜਾ ਢੰਗ ਹੈ ਉਹ ਅਪਣਾਇਆ ਹੈ, ਉਸ ਨਾਲ ਆਪਾਂ ਗੁਰੂ ਕੀ ਕੀਰਤੀ ਕਰਦੇ ਹਾਂ। ਸੋ ਇਸ ਵਾਸਤੇ ਤੁਸੀਂ ਕਿਰਪਾ ਕਰਿਆ ਕਰੋ, ਨਾਲ ਨਾਲ ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰਿਆ ਕਰੋ, ਤੁਹਾਨੂੰ ਸਮਝ ਵੀ ਆਵੇਗੀ, ਤੁਹਾਨੂੰ ਗਾਉਣ ਦਾ ਸੁਭਾਅ ਵੀ ਬਣ ਜਾਵੇਗਾ। ਵੈਸੇ ਮੈਂ ਵੇਖ ਰਿਹਾ ਵੀ ਭੈਣਾਂ ਕਾਫੀ ਉੱਦਮ ਕਰਦੀਆਂ ਹਨ, ਨਹੀਂ ਤਾਂ ਬੜਾ ਸੰਕੋਚ ਹੈ ਸਤਸੰਗਤ, ਕਈ ਵਾਰ ਕਹਿਣਾ ਪੈਂਦਾ ਵਾਰ ਵਾਰ ਵੀ ਸਾਰੀ ਸੰਗਤ ਜਪੀਏ, ਕੋਈ ਨਹੀਂ ਜਪਦਾ ਸਾਰੇ ਹੁੰਦੀ, ਇੱਥੋਂ ਤੱਕ ਕਿ ਕਈਆਂ ਥਾਵਾਂ 'ਤੇ ਉੱਥੇ ਫਤਿਹ ਬੁਲਾਉਣੀ ਹੋਵੇ ਤਾਂ ਉਹਦੀ ਥੱਲੇ ਨੂੰ ਪਾ ਲੈਂਦੇ ਵੀ ਫਤਿਹ ਦੀ ਆਵਾਜ਼ ਕਿਧਰੇ ਸਟੇਜ ਤੱਕ ਨਾ ਪਹੁੰਚ ਜਾਵੇ, ਫਤਿਹ ਦਾ ਵੀ ਜਵਾਬ ਫਤਿਹ 'ਚ ਨਹੀਂ ਦਿੰਦੇ। ਇਸ ਤਰ੍ਹਾਂ ਦੇ ਗੁਰਮੁਖ ਵੀ ਹਨ, ਪਰ ਨਹੀਂ ਸਤਸੰਗਤ ਇਹ ਗੁਰਬਾਣੀ ਹੈ, ਗੁਰੂ ਕੀ ਕੀਰਤੀ ਹੈ, ਇਹਦਾ ਅਸਲ ਵਿੱਚ ਇਹ ਸਾਡੇ ਜੀਵਨ ਦਾ ਆਧਾਰ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਮਨੁੱਖ ਦਾ ਜੀਵਨ ਦਾ ਆਧਾਰ ਹੈ ਗੁਰਬਾਣੀ, ਅਤੇ ਗੁਰਬਾਣੀ ਨਾਲ ਮਨੁੱਖ ਨੂੰ ਸਦਾ ਜੁੜੇ ਰਹਿਣਾ ਚਾਹੀਦਾ, ਅਤੇ ਜੇ ਸਦਾ ਨਾ ਜੁੜਿਆ ਜਾਵੇ, ਬਹੁਤਾ ਸਮਾਂ ਨਾ ਜੁੜਿਆ ਜਾਵੇ, ਜਦੋਂ ਗੁਰੂ ਦੀ ਸੰਗਤ ਵਿੱਚ ਬੈਠੋ ਉਦੋਂ ਤੇ ਜੁੜ ਜਾਓ, ਉਦੋਂ ਤੇ ਕੋਸ਼ਿਸ਼ ਕਰੋ। ਜੇ ਗਾਵਾਂਗੇ, ਪੜ੍ਹਾਂਗੇ, ਸੁਣਾਂਗੇ ਤਾਂ ਹੀ ਸਾਡੇ ਅੰਦਰ ਜਾਵੇਗੀ, ਤਾਂ ਹੀ ਸਾਨੂੰ ਜੀਵਨ ਦੀ ਸੇਧ ਮਿਲੇਗੀ, ਤਾਂ ਹੀ ਸਾਡੇ ਜੀਵਨ 'ਚ ਤਬਦੀਲੀ ਆਵੇਗੀ, ਤਾਂ ਹੀ ਸਾਨੂੰ ਪਤਾ ਲੱਗੇਗਾ, ਸਾਡਾ ਸੁਭਾਅ ਬਣੇਗਾ। ਥੋੜ੍ਹਾ ਥੋੜ੍ਹਾ ਕਰਕੇ ਮਨੁੱਖ ਜਦੋਂ ਅਭਿਆਸ ਕਰਦਾ ਹੈ ਫਿਰ ਸਮਾਂ ਵੱਧਦਾ ਜਾਂਦਾ। ਸੋ ਇਸ ਵਾਸਤੇ ਨਾਲ ਨਾਲ ਕਿਰਪਾ ਕਰਿਆ ਕਰੋ, ਆਓ ਆਪਾਂ ਗੁਰੂ ਦੀ ਚਰਨ ਸ਼ਰਨ ਵਿੱਚ ਆਏ ਹਾਂ। ਜਗਦੀਸ਼ ਚਰਨ ਸ਼ਰਨ ਜੋ ਆਏ ਇਹ ਜਨ ਭਵਨ ਪਾਰ ਪਰੇ, ਜਿਹੜਾ ਉਸ ਜਗਦੀਸ਼ਰ ਦੀ, ਉਸ ਵਾਹਿਗੁਰੂ ਦੀ, ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਪਾਰ ਪੈ ਜਾਂਦਾ ਹੈ, ਉਹਦਾ ਉਧਾਰ ਹੋ ਜਾਂਦਾ ਹੈ।
ਤੇ ਇਸ ਵਾਸਤੇ ਅਸੀਂ ਗੁਰੂ ਦੀ ਚਰਨ ਛਰਨ ਵਿੱਚ ਆਇਆ ਕਰੀਏ, ਸਤਿਗੁਰੂ ਜੀ ਪਾਸੋਂ ਨਾਮ ਦੀ ਦਾਤ ਮੰਗਿਆ ਕਰੀਏ, ਆਪਣਾ ਜੀਵਨ ਸਫਲ ਬਣਾਈਏ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਇ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇ ਧਾਏ ਸਭ ਥਾਈ ਹੋਇ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਇ ਸਹਾਇ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਪ੍ਰੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,

ਦਰਸ਼ਨੀ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਨਿਭਾਉਂਦਿਆਂ ਹੋਇਆ ਫੁੱਲ ਚੁਗਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇਈ ਪਿਆਰੇ ਮੇਲ ਜਿਨਾ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਅੜਹ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਾਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਾਵਣ ਚਵਰੋ ਕਰੇ। ਸਗਲ ਬਨ ਰਾਏ ਫੂਲਨ ਤੇ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ, ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਉਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਪਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਆਉਦ ਘਟੈ ਦਿਨ ਸਰੈਣਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

ಕಾಶಿ ಕರುಣಾಗರನ್ ವಿಡಿಯೋ ಮಗ.

Guru, Ha Guru, Ha Guru, Ha Guru, Ha Guru, Ha Guru, Ha Guru, Ha Guru.

Guru.

Guru, Vai, Guru, Vai, Guru, Vai, Guru, Vai, Guru.

Guru.

Guru, Guru, Guru, Guru, Guru, Guru, Guru,

Guru, I, Guru, I, Guru, I, Guru, I, Guru, I, Guru, I.

Guru.

Guru.

Guru, ha, guru, ha, guru, ha, guru, ha, guru, ha, guru, ha, guru, ha, guru.

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru.

Guru, Vai, Guru, Vai, Guru, Vai, Guru, Vai, Guru, Vai, Guru, Vai, Guru.

ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿੱਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਮਹਾਂ ਦਿਵਸ ਮੂਰਤ ਭਲੇ

ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਮਨਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝਾ ਪ੍ਰਭ ਕੈ ਸਿਮਰਨ ਸਭ ਕੇ ਸੁੱਜਾ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨੇ ਆਪ ਦਯਾਲਾ ਨਾਨਕ ਜਨ ਕੀ ਮੰਗਿਰ ਵਾਲਾ ਪ੍ਰਭ ਕੋ ਸਿਮਰੇ ਸੇ ਪਾਰੁਪਕਾਰੀ ਪ੍ਰਭ ਕੋ ਸਿਮਰੇ ਤਨ ਸਦਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬੇਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਗਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਦੇ ਅੰਦਿਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ

ਸਲੋਕ ਦੇਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਡਰ ਕੇ ਪ੍ਰਭ ਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨੁਗ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਗਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਵਤ ਅਕੇਲਾ ਤੈ ਹਰ ਨਾਮ ਸੰਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਗਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਘਨ ਜਾਏ ਸੰਘਾਰੇ ਹਰਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਲ ਕਬੂ ਨਾ ਧੋਵੈ ਹਰਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਗ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰਕਾ ਨਾਮ ਸੰਗ ਉਜੀਆ ਰਾਜਾ ਪੰਥ ਤੇਰਾ ਕੋ ਨਾ ਸਿੰਘਾਨੂ ਹਰਕਾ ਨਾਮ ਤੈ ਨਾਲ ਬਸ਼ਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰਕੇ ਨਾਮ ਕੀ ਤੁਮ ਪਰ ਸ਼ਾਮ ਜਹਾ ਤ੍ਰੇਖਾ ਮਨ ਤੁਝ ਆਕਰਖੈ ਤੈ ਨਾਨਕ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰਗਾ ਨਾਮ ਦਾਸ ਕੀ ਓਟ ਹਰਕੇ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਲ ਬ੍ਰਹਮ ਜਨ ਕੀਨੋ ਦਾਨ ਮੰਤ ਰੰਗ ਰਤੇ ਰੰਗ ਏਕਾਇ ਨਾਨਕ ਜਨ ਕੈ ਬ੍ਰਿਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗ ਤਰਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ

ਕੋਟ ਸਤਾਣੀ ਹਰ ਪ੍ਰਤਾਪ ਜਨ ਅਵਰਣ ਜਾਣੀ ਓਤ ਭੋਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਵ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਵਸਾਏ ਸੰਤ ਪ੍ਰਤਾਪ ਦੁਰਤ ਸਭ ਨਸਾਏ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ

ਨੀਤ ਸੁਧ ਗਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਦਰੇ ਪਤਤ ਬਹ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦੁਰਗੈ ਨਹੀਂ ਸਜਾਇ ਛੂਟ ਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਬ ਡਾਨੈ ਗੋਬਿੰਦ ਭਜਨ ਬਿੰਦ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਭੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰਾਇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ

ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੀ ਜਾਨੋ ਆਪੇ ਆਪਨ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨ ਕਬਰ ਨਾ ਜਾਨ ਸਗੋਏ। ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਅਰਗਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਹੁੰਦਰ ਸੁਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰ ਗਰਭ ਅਗਰ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਨ ਸਾਖ ਸੈਨ ਮੁਖ ਪਿਆਉ ਬੈਠ ਕਾ ਉਦੈਨ ਇਹ ਨਿਰਗੁਣ ਗੁਣ ਗਛੁਨਾ ਬੁੱਝੇ ਬਖਸ਼ ਲਿਆ ਤੋ ਨਾਨਕ ਸੀ ਜਾਏ ਜੇ ਪ੍ਰਸਾਦ ਧਾਰ ਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਅਬਰ ਸੰਗ ਰਚਨਾ ਐਸੇ ਦੋਗ ਮੁੜ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਭਾਪੇ ਆਦੰਤ ਜੁ ਰਾਖਨ ਹਾਰ

ਸਾ ਛੋੜ ਝੂਠ ਸੰਗ ਮਛਾ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨਾ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਹਾਇ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਢਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ

ਤਰਯਥਾ ਜਾ ਕੇ ਅੰਦਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰਗੇ ਲਿਹੁ ਓੜ ਨਿਬਹਾਵੇ ਕਹਾਂ ਬੁਝਾਰਤ ਬੁੱਝੇ ਡੂਰਾ ਨਿਸਕਈਏ ਤੋ ਸਮਝੇ ਭੂਰਾ ਕਹਾਂ ਬਿਸਨ ਬਦ ਗਾਵੇ ਗੁੰਗ ਜਤਨ ਕਰੈ ਤੋਪੀ ਸੁਰ ਭੰਗ ਕੈ ਪਿੰਗਲ ਪਰਬਤ

ਖਾਤ ਪੀਤ ਵਰਤੇ ਅਨੰਤ ਉਲਾਸ ਆਪਣੀ ਮਾਨ ਕਛ ਬਹੁ ਸਾਰੇ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁ ਰਿਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨਾ ਮਾਥੈ ਉਸਤੇ ਚੌਗਨ ਕਰੇ।

ਉੱਥੇ ਅੰਧ ਅੰਧਾਰ ਬਟਾਊ ਸਿਓ ਜੋ ਲਾਵੇ ਨੇ ਤਾਂ ਗੁਹਾਤਰਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਬੜੀ ਸੁਖਦਾਈ ਕਰ ਕਿਰਪਾ ਨਾਨਕਾ ਬਲੇ ਲਾਈ ਮਿਥਿਆ ਤਨ ਧਨ।

ਆਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰ ਧਾਮ ਧਨ ਧਨ ਤੇ ਜਨ ਜੇਕਰ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਉ ਅਰਹਿ ਤਬਰ ਕ ਸ਼ਬਰ ਕਮਾਵਤ ਮਨੈ ਪ੍ਰੀਤ ਮੁਖੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਗਾਹੂ ਭੀਨ ਅਬਰ ਉਪਦੇਸੇ ਆਪ ਨਾ ਕਰੇ ਆਪਦ ਜਾਪਦ ਜਨਮੈ ਮਰਾ ਜਿਸਕੇ ਅੰਦਰ ਬਸੇ ਅੰਦਰ ਅੰਕਾਰ ਤਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਹੁਨ ਜਨ ਚਰਨ ਬਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਬਦ ਕਿਸੇ ਬੁਝਾਵਤ ਨੇਰਾ।

ਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕਹਿ ਸੰਗ ਮਿਟਾ ਅਭਿਮਾਨ ਸਾਧ ਕਹਿ ਸੰਗ ਪ੍ਰਗਟਾ ਸੁਗਿਆਨ ਸਾਧਕ ਸੰਗ ਪੁਜੇ ਪ੍ਰਭ ਨੇਰਾ ਸਾਧ ਸੰਗ ਸਭੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਇਆ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪ੍ਰਫੁਲਾਇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਮੈਂ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤਮ ਹੁੰਤਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਦੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀਤ ਸਾਧੂ ਕਹਿ ਸੰਗ ਮਹਾਪਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬਿੰਗਾ ਪੈਰ ਸਾਧਕ ਸੰਗ ਨਾਹੀਂ ਗੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾਹੀਂ ਹੋ ਤਾਪ ਸਾਧਕ ਸੰਗ ਤਜੇ ਸਭਿਆ ਬਾਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਗਭੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਡਾਹੈ ਸਾਧੂ ਕਹਿ ਸੰਗ ਆਜਾਰੁ ਸਹੈ ਸਾਧਕ ਸੰਗ ਬਸੇ ਤਾਨੂ ਚੈ ਸਾਧੂ ਕਹਿ ਸੰਗ ਮਹਿਲ ਬਾਹੂ ਚਾਏ ਸਾਧਕ ਸੰਗ ਦ੍ਰਿੜੈ ਸਦ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਕ ਸੰਗ ਸਭ ਗੁਰ ਉਧਾਰੈ ਸਾਧ ਸੰਗ ਸਾਜਨ ਮੀਤ ਗੁਟਮ ਨਿਸਥਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਦਸਤੰਥੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਘ ਨਹੀਂ ਕਿਸ਼ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਘ ਕਲੁਕਤ ਹਰਾਏ ਸਾਧਕ ਸੰਘ ਨਰਕਪੁਰ ਹਰਾਏ ਸਾਧਕ ਸੰਘ ਈਹਾ ਊਹਾ ਸੁਹੇਲਾ ਸਾਧ ਸੰਘ ਵਿਚਰਤ ਰਮੇਲਾ ਜੋ ਇੱਛਾ ਹੈ ਸੋਈ ਫਲ ਪਾਵੈ ਸਾਧਕ ਸੰਘ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੈ ਸਾਧ ਸੁੰਦਰ ਸਾਹ ਸਾਧਕ ਸੰਘ ਸੁਨੋ ਹਰ ਨਾਉ ਸਾਧ ਸੰਘ ਹਰ ਕੇ ਗੁਣ ਗਾਓ ਸਾਧਕ ਸੰਘ ਨਾ ਮੰਤੇ ਬਿਸਰਾਏ ਸਾਧ ਸੰਘ ਸਰ ਪਰ ਨਿਸਤਰਾਏ ਸਾਧਕ ਸੰਗ ਲੱਗੈ ਬੜਾ ਮੀਠਾ ਸਾਧੂ ਕਹਿ ਸੰਘ ਘਟ ਗਿਆ ਡੀਠਾ ਸਾਧ ਸੰਗ ਭਜਾ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ ਸਾਧ

ਮੁਸ਼ ਤੇ ਮੁੱਛੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਮਰ ਨ ਪੇਖਾ ਏਕ ਸਬਿਨ ਕੋਹੇ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਨੂਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਹਵਰ ਨਾਮੈ ਜਪੇ ਕਉ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾ ਸੰਗ ਭਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਧਾਰੇ, ਪਾਸ ਪ੍ਰੇਤ ਮੁਗਤ ਪਾਤਰ ਕੋ ਤਾਰੇ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੋਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਸੰਦਨ ਭਾਏ ਤਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੇ ਪਰਵਾਨ, ਬਨੇ ਦਾਸ ਵਾਪ ਕਿਰਪਾ ਕਰਾਇ, ਤਿਸ ਦਾਸ ਸਭ ਸੋ ਜੀ ਪਰਾਇ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਭ ਕਹਾਵੈ, ਤੈਸਾ ਹਰਗ ਤੈਸਾ ਸੋਗ, ਸਦਾ ਅਨੰਤ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸੁਮਾਟੀ, ਤੈਸਾ ਮਰਤ ਤੈਸੀ ਵੀ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਪੁਰਕਈਏ, ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉ, ਜਿਤ ਜਿਤ ਘਰ ਰਾਖੇ ਤੈਸਾ, ਤਿਨ ਨਾ ਵਪੇ ਕਰਨ ਕਰਾਵਨ, ਜੋ ਪ੍ਰਭਾਵਿ ਸਿਫਨ ਹੋ, ਅਸੁਰਿਆ ਭਏ ਅਨੰਤ ਰੰਗ ਲਖੇ, ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਭਿਨਾਸ,

ਨਾਨਕ ਰਚਨਾ ਪ੍ਰਭ ਰਚੀ ਬਹਿਬਿਧ ਅਨਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰੇ, ਕਈ ਕੋਟ ਕਬ ਕਾਬ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇਂ ਨਾਨਕ ਕਰਤੇ ਕਾ ਅੰਤ ਨਾ ਪਾਵੇਂ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਗੁੜ ਸਿੱਧ ਜਤੀ ਜੋਗੀ, ਕਈ ਗੁੜ ਰਾਜੇ ਰਸ ਭੋਗੀ, ਕਈ ਗੁੜ ਪੰਖੀ ਸਰਪ ਉਪਾਏ, ਕਈ ਗੁੜ ਪਾਥਰ ਬਿਰਖ ਨਿ ਬਜਾਏ, ਕਈ ਗੁੜ ਪਵਨ ਪਾਣੀ ਬੈ ਸੰਤਰ, ਕਈ ਗੁੜ ਦੇਸ ਭੂ ਮੰਡਲ, ਕਈ ਗੁੜ ਸਸੀਅਰ ਸੂਰ ਨਖਿਅਤਰ, ਕਈ ਗੁੜ ਦੇਵ ਦਾਨ ਇੰਦਰ ਸੇਰ ਸ਼ਤਰ, ਸਗਲ ਸਮੱਗਰੀ ਆਪਣੇ ਸਬੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਗੁੜ ਰਾਜਸਤਾਮ ਸਤ, ਕਈ ਗੁੜ ਵੇਦ ਪ੍ਰਾਣ ਸਿਮਰਤਰ ਸ਼ਾਸਤਰ, ਕਈ ਗੁੜ ਕੀ ਰਤਨ ਸਮੁੰਦ, ਕਈ ਗੁੜ ਨਾਨਾ ਪ੍ਰਕਾਰ ਜੰਤ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਜਖ ਕਿਨਰ ਪਿਸਾਚ, ਕਈ ਗੁੜ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕਾ ਅਲਿਪ ਤਰਿਆ ਭਰਪੂਰ, ਕਈ ਗੁੜ ਪਾਤਾਲ ਕੇ ਵਾਸੀ, ਕਈ ਗੁੜ ਨਰਕ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਮਰੇ, ਕਈ ਗੁੜ ਬਹੁ ਜੂਨੀ ਫਿਰੇ, ਕਈ ਗੁੜ ਬੈਠ ਤੀ ਖਾਏ, ਕਈ ਗੁੜ ਘਾਲੇ ਥਕ ਪਾਏ, ਕਈ ਕੋਟ ਕੀ ਹੈ ਤਲਵੰਦ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕਾ ਹਾਥੇ, ਕਈ ਕੋਟ ਭਏ ਬੈ ਰਾਗੀ, ਰਾਮ ਨਾਮ ਸੰਗ ਤਿਲ ਬਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਬਿਨਹਾਸ, ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਲ ਲਾਗਾ ਰੰਗ, ਜਨ ਕੋ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਥਾਰ, ਕਈ ਵਾਰ ਬਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਕਿੰਨੇ ਪਾਪਾ, ਪ੍ਰਭ ਤੇ ਬ੍ਰਹਮਾ ਏ ਸਮਾ, ਤਾਕਾ ਅੰਤ ਨਾ ਜਾਣੈ ਕੋਈ ਆਪੇ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਬੀਵੇ ਅਮਰ ਭਏ ਸਾ ਸਾਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ,

ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋਤ ਸੁਭਾਵੈ ਸੋਈ ਹੋ ਖਿਨਮੈ ਥਾਪ ਥਾਪਨ ਹਾਰਾ ਅੰਤ ਨੇ ਕਿਛ ਪਾਰਾ ਵਾਰਾ ਹੁਕਮੈ ਧਾਰਾ ਧਰ ਰਹਾਵੇ ਹੁਕਮੈ ਉਪਜੇ ਹੁਕਮ ਸਮਾਵੇ ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨੰਗ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੈ ਮਾਂ ਨੂੰ ਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੈ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਕੇ ਪ੍ਰਭਾਵੇ ਤਾਂ ਪਥ ਉਧਾਰੇ ਆਪ ਕਰੇ ਆਪਣੇ

ਤੇ ਨਹੀਂ ਛੁਟੈ ਸੰਦਗੇ ਦੁਖਨ ਸੁਖ ਸਭ ਜਾਏ ਸੰਦਗੇ ਦੁਖਨ ਨਰਕ ਮੈਂ ਪਾਏ ਸੰਦਗੇ ਦੁਖਨ ਮਤ ਹੋਏ ਮਲੀਨ ਸੰਦਗੇ ਦੁਖਨ ਸੋਭਾ ਤੇ ਹੀਨ ਸੰਦਗਾ ਦੁਖ ਸੰਦਗੇ ਹਤੇ ਗੁਰ ਰੱਖੇ ਨਾ ਗੋਏ ਸੰਦਗਾ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤਰਾ ਸੰਤ ਕਾ ਦੁਖਨ ਤੇ ਮੁਖ ਪਵੈ ਸੰਤਨ ਕਾ ਦੁਖਨ ਕਾਗ ਜੋ ਲਵੈ ਸੰਤਨ ਕਹਿ ਦੁਖਨ ਸਰਬ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ

ਕਹੀਆ ਸੰਗਾ ਦੁਖੀ ਨਾ ਮਰੇ ਨਾ ਜੀਵਾਈਆ ਸੰਗੇ ਦੁਖੀ ਕੀ ਪੁੱਜੇ ਨਾ ਆਸਾ ਸੰਗੇ ਦੁਖੀ ਉੱਠ ਚਲੇ ਨਿਰਾਸਾ ਸੰਗੇ ਦੁੱਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਠਾ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘੜ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ

ਜਨ ਸੇ ਸਲੋਕ ਤਜੋ ਸਿਆਨ ਬਸੁਰ ਜਨ ਸਿਮਰਾਓ ਹਰ ਹਰ ਰਾਏ ਏਕਾ ਸਰਮਨ ਰੱਖੋ ਨਾਨਕ ਦੂਖ ਭਰਮ ਭਾਓ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸਕੈ ਦੀਆ ਰਹੇ ਅਗਾਏ ਬਾਰੁਨ ਦ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਕੁਆ ਮਾਨੁ ਕਹਿ ਕਿਸ਼ਨਾਈ ਹਾਥ ਤਿਸਕਾ ਹੁਕਮ ਬੂਝ ਸੁਖੋਏ ਤਿਸਕਾ ਨਾਮਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਗੋਏ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਵੇਲਾ ਕਰ ਲਹਿ ਜੀਓ ਨੈਨੋ ਬੇਗ ਠਾਕੁਰ ਕਾ ਰੰਗ ਸਾ ਸੰਗ ਵਿੰਸੇ ਸਭ ਸੰਗ ਚਰਨ ਚਲੋ ਮਾਰ ਗੋ ਬਿੰਦ ਮਿਟੇ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨਰ ਕਥਾ ਹਰ ਦਰਗੇ ਨਾਨਕ ਜਲ ਮਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ

ਨਾ ਕਿਰਪਾ ਕਰਾ। ਸੋ ਸੇਵਕੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸੀਜਿਆ, ਗੁਰਪ੍ਰਸਾਦ ਤਸਬ ਬੁੱਝਿਆ, ਜਬ ਦੇਖੋ ਤਬ ਸਭ ਕੁਛ ਮੂਲ। ਨਾਨਕ ਸੋ ਸੁਖਮ ਸੋਈ ਅਸੂਲ, ਨਾ ਕੇ ਜਨਮੈ ਨਾ ਕਿਛੁ ਮਰਾਇ, ਆਪਣਾ ਚਲਤੇ ਆਪ ਹੀ ਕਰਾਏ। ਆਮਨ ਜਾਮਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ, ਸਭ ਸ੍ਰਿਸ਼ਟਿਆ ਪੇ ਆਪ ਸਗਲ ਮੈਂ ਆਪ ਅਨਕ ਰੋਈ ਅਨਕ ਜੁਗਤ ਰਜ ਥਾਪ ਥਾਪ। ਅਵਿਨਾਸ਼ੀ ਨਾਹੀ ਕਿਛੁ ਖੰਡ, ਧਾਰਨ ਧਾਰਿਓ ਬ੍ਰਹਿਮੰਡ, ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਇਤਾ ਨਾਨਕ ਜਾਪ। ਜਿਨ ਪ੍ਰਭਜਾਤਾ ਸੋ ਸੋਭਾਵੰਤ, ਸਗਲ ਸੰਸਾਰ ਦਰੇ ਤਨਮੰਤ। ਪ੍ਰਭ ਕੇ ਸੇਵਕ ਸਗਲ ਉਧਾਰ, ਪ੍ਰਭ ਕੇ

ਨਾਮ ਕਰਨ ਪ੍ਰਭ ਉਤਮ ਕਰਮਾਨ ਜੋ ਕਿਛ ਕਰਾ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ ਜਿਸ ਉਪਜੈਤ ਸਮਾਏ ਸਮਾ

ਬਲਿਹਾਰ ਅਸ਼ਟਪਦੀ ਟੂਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਸੇ ਬਿਰਥਾ ਕੋਈ ਨਾ ਹੇਰੇ ਮਨ ਮੇਰੇ ਸਦਾ ਹਰ ਜਾਪ ਵਿਨਾਸੀ ਬਿਰਬਿਆ ਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਛੈ ਕੋਏ ਤਸਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਬ ਏਕ ਹਰਨਾਮ ਰੂਬਨ ਤੋਏ ਨਾਹੀ ਮੂਹ ਹੈ ਪ੍ਰਭ ਕੀ ਜੋਤ ਸਗਲ ਘਟ ਸੁਹ ਹੈ ਧਰਮੰਤਾ ਹੋਏ ਕਿਆ ਗੋ ਕਰ

ਜਮੰਦਰਗੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮੰਨਿਆ ਸਮਨ ਜੋ ਪਾ ਖਾਡ ਨਾ ਵਿਚਾਰ ਤਾਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾ ਜੋ ਮਹੋ ਧਿਆਨ ਮੇ ਮਾਰਗ ਪਾਪ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਵਾਂਛੋ ਧੂਰ ਨਾਨਕ ਕੀ ਅਰ ਲੋਚਾ ਬੂਰ ਮਨ ਮੂਰਖ ਕਾਏ ਬਿਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਬਿਰ ਤਿਆਗ ਤੂੰ ਤਸੈ ਚਿਤਾਰ ਜੋ ਕੁਛ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਬਾਹੇ ਨਾਨਕ ਪਾਸ ਇੱਥੀ ਕਰ ਜਾਹੇ ਜਿਸ ਵਕਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ

ਪੀਆਰ ਸਾਧ ਕਪਨਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਪ੍ਰਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗਨਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀ ਬਾਲਣਾ ਹਰ ਭੁੱਖੇ ਕੋ ਦੇਵਤ ਆਧਾਰ ਸਰਬਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲੈਣਾ ਪਾਹੇ ਸਭ ਕੀ ਤਿਸਕਾ ਉਹ ਕਰਨੇ ਜੋਗ ਤਿਸ ਬਿੰਦੂ ਸਰਵਾਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ।

ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕੈਦ, ਸੱਚ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਪਰਮਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸਤ ਸਮਾਤਾ ਸਲੋਕ। ਰੂਪ ਨਾ ਰੇਖਨਾ ਰੰਗ ਕਿਸ਼, ਤ੍ਰਿਗੁੰਤੇ ਪ੍ਰਭਿੰਨ, ਸਹੇ ਬੁਝਾਏ ਨਾਨਕ ਅਜ ਸੁਭੈ ਸੁਪ੍ਰਸੰਨ ਅਸ਼ਟਪਦੀ। ਅਭਿਨਾਸੀ ਪਰ ਮਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ, ਤਿਸਤੈ ਪਰਾ ਨਾ ਹੀ ਕਿਸ਼ ਕੋਏ, ਸਰਬ ਨਿਰੰਤਰ ਏਕ ਹੋ ਸੋਇ ਆਪੇ ਬਿਨਾ ਆਪੇ ਦਾਨਾ, ਗੈਰ ਗੰਭੀਰ ਗੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਨ, ਸਾਥ ਤੇਰੇ ਕੀ ਚਰਨੀ ਪਾਉ, ਨਾਨਕ ਮਨ ਇਹ ਨਰਾਵ, ਮਨਸਾ ਪੂਰਨ ਸਰਨਾ ਜੋਗ ਜੋਗਰ ਪਾਇਆ, ਸੋਈ ਹੋ ਖਰਨ ਭਰਨ ਜਾ ਕਰ, ਏਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ, ਅਨਦਰੂ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ, ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖਾ ਕਰੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾ ਹੈ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੁਸਮਤ ਗਿਆਨ, ਧਿਆਨ ਜਿੰਦੇ ਦਾਸ ਨਾਮ ਧਿਆਵੇਂ ਸੇ, ਤੇ ਹੁਣ ਮੈਂ ਜਾ ਕੋ ਭਰਮਾਏ, ਜਨਮ ਮਰਾ ਫਿਰ ਆਵੈ ਜਾਏ, ਊਚ ਨੀਚ ਤਿਸਕੇ ਆਸਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰ, ਇੱਕ ਰੰਗ ਨਾਨਾ ਬਿਦਗਿਨੋ ਵਿਸਥਾਰ, ਪ੍ਰਭ ਬਨਾਸੀ ਏਕ ਅੰਕਾਰ, ਨਾਨਾ ਚਲਤ ਕਰੇ ਖਨ ਮਾਹੇ, ਪੂਰ ਪੂਰਨ ਸਮਠਾਏ, ਨਾਨਾ ਬਿਦਗਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਸਕੇ ਸਭ ਤਸਕੇ ਠਾਉ, ਜਬ ਜਬ ਜੀਵੇ ਨਾਨ ਖਰਨਾਉ, ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਕਾਸ ਪਾਤਾ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵ, ਨਾਮ ਕੇ ਸੰਗ ਉਤਰੇ ਸੁਨ ਸ੍ਰਵਨ, ਕਰ ਕਿਰਪਾ ਸਭਨੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ, ਰੂਪ ਸਤ ਜਾ ਕੇ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਵਾਣੀ, ਸਤ ਪੁਰਖ ਸਭ ਮਾਏ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਿਤ ਸਿਵ ਜਾਏ, ਤਿਸੇ ਸਭ ਭਲੀ, ਸਤ ਨਾਮ ਪ੍ਰਭਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਭਾਈ, ਸਤ ਭਜਨ ਸਾਧੂ ਉਪਦੇਸ਼, ਸਤ ਜਨ ਜਾਗਾ ਹਿਰਦੈ ਪ੍ਰਵੇਸ਼, ਸਤ ਨਿਰਤ ਬੁੱਝੇ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ ਆਪੇ ਜਾਣੇ, ਆਪਣੀ ਮਿਤ ਗਤ ਜਿਸ ਕੀ ਸਿਰਸੋ ਕਰਨੇ, ਹਾਰ ਵਰਨਾ ਬੂਝ ਕਰਤ ਵਿਚਾਰ, ਕਰਤੇ ਕੀਮਤ ਨਾ ਜਾਣੇ ਕੀਆ, ਨਾਨਕ ਜੋਤ ਭਾਵੇ ਸੋ ਬਿਰਤੀ ਆ, ਵਿਸਮਨ ਵਿਸਮਨ ਵਿਸਮ ਪਏ ਵਿਸਮਾ, ਜਨ ਬੁਝੇ ਬੁੱਝਿਆ ਤਿਸ ਆਇਆ ਸਵਾਦ, ਪ੍ਰਭ ਕੇ ਰੰਗ ਰਾਜ ਰਹੇ, ਗੁਰ ਕੇ ਬਚਨ ਪਦਾਰਥ ਲਹੇ, ਉਹ ਦਾਤੇ ਤੂੰ ਕੱਟ ਨਹਾ ਜਾ ਕੇ ਸੰਗ ਤਰਾ ਸੰਸਾਰ,

ਸੱਚ ਹੈ ਭੇ ਸੱਚ ਨਾਨਕੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰ ਬਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਮਨ ਪ੍ਰਗਟਾਇਆ ਪੈਥੇ ਨਿਰਭੋਏ ਬਸਾਨਾ ਸਿਵ ਜਾ ਤਸਮਾਏ ਸਮਾਨਾ ਬਸਤ ਮਾਏ ਨੇ ਬਸਤ ਗਡਾਈ ਤਾਗੋ ਭਿੰਨਾ ਗਹਿਣਾ ਜਾਈ ਬੁੱਝੈ ਬੁੱਝਣਾਰ ਵਿਵੇਕ ਨਾਰਾਇਣ ਮੇਰੇ ਨਾਨਕ ਏਕ ਠਾਕੁਰ ਕਾ ਸੇਵਕ ਆ ਗਿਆ ਗਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪ੍ਰਭ ਪਾਲਣ ਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨ ਕਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਬ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਹੀ ਆਪ ਰਾਖੇ ਤਾਂ ਕਿ ਗਦਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਆਓ ਕੋ ਨਾ ਬਹੁਚੇ ਪ੍ਰਭ ਕੇ ਸੇਵਕ ਪੂਛਤੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੈਤ ਪ੍ਰਗਟਾਇਆ ਨਿੱਕੀ ਕੀ ਰੇ ਮੈਂ ਕਲ ਰਾਖੇ ਬਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਧਨਾ ਕਾਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਇਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਾਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤੇ ਮੰਤੰਤਰ ਪਿਆਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ਵ ਅਰ ਨਾ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਤਾਨੇ ਮੰਤਨ ਨਾਮਹ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨਕਾਏ ਸਦਕਾਮ ਬੋਲੋ ਜਾਜੇ ਬਾਦਨ ਰਾਤ ਪ੍ਰਪਨੇ ਜਨ ਕਿੰਨੀ ਦਾਤ ਕਰੇ ਭਗਤਾਤਮ ਕਹਿ ਚਾਏ ਪ੍ਰਪਨੇ ਸਿਉਂ ਰਹੇ ਸਮਾਏ ਪ੍ਰਭ ਆਪਣੇ ਸਿਉਂ ਰਹੇ ਸਮਾਏ ਜੋ ਹੋਵਾ ਹੋਵੋ ਸੋ ਜਾਣੇ ਪ੍ਰਪਨੇ ਗਾਉ ਕੰ ਪਛਾਣੇ ਤਿਸਕੀ ਬਹਿਮਾ ਕੌਣ ਬਖਾਨਾ ਤਿਸਕਾ ਗੁਣ ਗਾਇਕ ਨਾ ਜਾਣੋ ਆਠ ਪਰ ਪ੍ਰਭ ਸੇ ਸੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਉਡਲੇ ਮਨ ਤਨ ਆਪਣਾ ਤਿੰਨ ਜਨ ਦੇਹ ਜਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ

ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਯਾਲ ਸੇਕੀ ਗੁਰ ਦੁਰਮਤ ਮਲ ਹਰਾਏ ਗੁਰਬਚਨੀ ਹਰ ਨਾਮ ਚਰਾਏ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੇ ਸਤਿਗੁਰ ਸਿੱਖ ਹਾਲਤ ਪਾਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀਏ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਾਹ ਗੁਰ ਕੀ ਆਗਿਆ ਮਨ ਮਹਿ ਸਹਿ ਆਪ ਸਗੋ ਕਰ ਕਾ ਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿਆਵੈ ਮਨ ਵਿਚਾ ਸਤਿਗੁਰ ਕੈ ਪਾਸਤ ਸੇਵਕ ਕਾਰਜ ਰਾਸ ਸੇਵਾ ਕਰ ਤੋ ਇਹਨੇ ਕੰਮ ਤਿਸਕੋ ਅਤ ਬਰਾਬ ਸੁਆਮੀ ਅਪਰੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੇ ਸੋ ਸਤਿਗੁਰ ਜ਼ਿਰਦੇ ਹਰ ਨਾਮਨ ਕਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨ ਮੈਂ ਪਾਰ ਬ੍ਰਹਮੇ ਕਿ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਬੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾਗਾ ਮੰਤਰ ਅੰਮ੍ਰਿਤ ਇਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਇਸ ਲਏ ਮਿਲਾਏ ਜਿਵਾ ਏਕ ਉਸਤ ਅਨੇਕ ਸਤਿਪੁਰ ਪੂਰਨ ਵਿਵੇਕ ਕਹੁ ਬੋਲਾ ਪਾਉਚਤ ਪ੍ਰਾਣੀ ਅਗਮ ਗੋਚਰ ਪਰਮ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਦਨ ਕਰੇ ਚਰਨ ਕਮਨ ਹਿਰਦੇ ਸਿਮਰੇ ਸਤਿਬਲੇ ਹਾਰੀ ਸਤਿਗੁਰ ਬਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੁ ਹੋਏ ਉਸ ਬੁਰਗਾ ਨਾ ਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁੰਤਾ ਸਾਠ ਪੈਰ ਕਾ ਨਾ ਵਲੇ ਸਚਬ ਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇਰਾ ਕੇ ਹਰ ਹਰੇਕ ਅੰਧਕਾਰ ਦੀਪਕ ਵਰਗਾ ਸੇ ਨਾਨਕ ਭਰਮੋ ਤੁਕ ਤੈਤੇ ਨਾ ਸੇ ਤਪਤ ਮਾਏ ਠਾਂਡ ਵਰਤਾਈ ਅਰਧ ਵਿਆਹ ਤੁਖ ਨਾਠੇ ਭਾਈ ਜਨਮ ਮਰਨ ਕੇ ਬੇਟਿਆਂ ਦੇ ਸੇ ਸਾਧੂ ਕੇ ਪੂਰਨ ਵਦੇਸੇ ਭਉ ਚੁਕਾ ਨਿਰਭੋ ਬਸੇ ਸਗਲ ਵਿਆਹ ਮੰਤੇ ਖਾਏ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾ ਸੰਗ ਜਬ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਜਦ ਸਰਵਨ ਗੁਣਿਆ ਸਰਗੁਣ ਵੀ ਹੋਈ ਕਲਾ ਧਾਰਨ ਸਗਲੀ ਪਹੀ ਆਪਣੇ ਚਰਿਤ ਆਪ ਨੇ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾ ਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਬਿਆ ਰੂਪ ਰੰਗ ਭਏ ਵਰਗਾ ਸਾਧ ਕੇ ਸੰਗ ਰਚ ਰਚ ਨਾਮ ਨਿਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸ਼ਟਪਦੀ ਸਮਝਣਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੂਪਾ ਸਮੀਤ ਵਿਸਾਰੋ ਚਰਨ ਕਮਲ ਰਿਤਮੈ ਉਰਧਾਰੋ ਕਰਨ ਕਾਨ ਸੋ ਪ੍ਰਭ ਸਮਰਾਤ ਦ੍ਰਿੜਗਰ ਗਹ ਹੋ ਨਾਮ ਅਲਬਥ ਇਸ ਇਹ ਧਨ ਸੰਚੋ ਹੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏ ਗਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੱਟ ਉੜਤਾਵੇ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਂਚੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਬਾਬਾ ਜਰਕੀ ਸਰਣੀ ਅਨੁਗ ਬਾਬੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਤ ਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੁੱਧ ਹਰ ਕਹਿ ਨਾਏ ਦੈ ਤਿਸ ਧਾਵਤ ਆਵੈ ਠਾਏ ਤਾ ਕੋ ਬਿਘਨ ਨਾ ਰਾਗੈ ਕੋਏ ਜਾ ਕੇ ਹਰਦਾ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਭਾਵ ਭਾਵਿਨ ਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਕਾਸ਼ ਤਿਤ ਕਰ ਜਾਏ ਬਸੇ ਬਿਨਾਸ

ਹਰ ਅਨਕ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨਸਤ ਨਾਨਕ ਫਲ ਪਾਏ ਸੰਗਲਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬਨਤਾ ਤੇ ਕਹਾਓ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਤੇ ਕਹਾਓ ਕਮਨ ਛੁਟਕਾਰ ਆ ਸਸਤੀ ਰਾ ਤਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀਏ ਤਸ ਬਜੈਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਨਾ ਬੂ ਡੁੱਬੇ ਸਿਆਣੇ ਹਰ ਕੀ ਭਗਤ ਰੋ ਮਨ ਮੀਤ ਨਿਰਮਲੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕਹਿ ਕਿਲ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁਖ ਸੁੰਦ ਕੈਦ ਰਹਿਤ ਗਦ ਪਾਵੋ ਸਾਰ ਪੁਰ ਸਾਦਰ ਗੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤਰੀ ਉਦਰ ਸਮੈਲ ਬਿਨ ਜਾਇ ਹੋਮੈ ਬਿਗ ਫੈਲ ਹੋਏ ਅਜੰਦ ਬਸੇ ਸੁਖ ਨਾਲ ਸਾਧ ਖਰਾ ਸਰਨਾਮ ਸੰਭਾਲ ਸ਼ਾਟ ਸਿਆਨਵ ਸਗਰੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਜ ਕਰੋ ਬਿਵਹਾਰ ਈਹਾਂ ਸੁਖ ਦਰ ਗਿਆ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੋ ਪ੍ਰਭਿਆ ਅਨੰਗ ਵਿਸਾਰ ਏਕ

ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦੁਸ਼ਟ ਮਹਾਂ ਸੁਖ ਹੈ ਅਰਸ ਪਾਵੈ ਬਰਲਾ ਕੋਏ ਜਿਨ ਚਾਖਿਆ ਸੇ ਜੰਤਰ ਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਪੁਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਸ਼ੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰੈ ਜੇ ਕਾਲ ਨਾ ਭਾਨੇ ਸੋਗੋ ਬਿਸਰੈ ਜੇ ਕੀਆ ਜਨ ਸੋਗੋ ਬਿਸਰੈ ਜਿਨੇ ਜੀਵਨ ਜੀ ਸੋਗੋ ਬਿਸਰੈ ਜਿਨ ਸਭ ਕੁਛ ਦੀਆ ਸੋਗੋ ਬਿਸਰੇ ਜੇ ਜੀਵਨ ਜੀਆ ਸੋਗੋ ਬਿਸਰੇ ਜੇ ਅਗਰ ਮੇਰਾ ਰਾਖਾ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋਗੋ ਬਿਸਰੇ ਜਿਖਤੇ ਕੱਢ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰਾ ਇਹ ਬੁਝਾਇਆ ਬ੍ਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪ ਅਵਰਹਿ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਗਿਆਨ ਸੂਖ ਨਿੰਦ ਨਾਮ ਬੁੱਢ ਸਾਧ ਪਾਏ ਵਿਸਰਾਮ

ನಾನಕೇಕೋ ಪಸರ್ಯಾ ದುಜಾಕ ದೃಷ್ಟಾರಷ್ಟಪದಿ ಆಪ ಕಥೆಯಾ ಸುನ್ನೆಹಾರಾಪೇಕಾ ವಿಸ್ತಾರ ಜಾತ ಸ್ವಭಾವಿತ ಸೃಷ್ಟು ಉಪಾಯ ಪಣೆ ಪೌಣೆ ಲಯ ಸಮಾಯೇ ತುಮ ತೇ ಭಿನ್ನೈ ಕಿಶೋ ಯಾಪನ ಸೂತ ಸಭ ಜಗತ್ ಪರೋಯೇ ಜಾಕೋ ಪ್ರಭ ಜೀವಾ ಬುಜಾಯ ಸಚ ನಾಮ ಸೋಯ ಜನ ಪಾಯ ಸೋ ಸಮದರ್ಶಿ ತದ ಕಾ ಬೇತಾ ನಾನಕ ಸಗಲ ಸೃಷ್ಟ ಕಾ ಜೇತಾ ಜೀ ಜಂತ್ರ ಸಭ ತಾ ಕೇಹಾ ದೀನ ದಯಾಲ ಅನಾಥ ಪುನಾಥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਹਾ ਜਿਸ ਮਨੋ ਵਿਸਾਰਾ ਹੈ ਤਿਸ ਤਜ ਅਬਨ ਕਾਂ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸੁਭਾਥ ਅੰਦਰ ਬਾਹਰ ਜਾਨੂ ਸਾਧ ਗੁਨ ਨਿਧਾਨ ਬਿਅੰਦ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰਾ ਦਯਾਲ ਸਭ ਪੁਰਬਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਦਰ ਜਾਮੀ ਰਾਹ ਬਿਆਪ ਪ੍ਰਤਪਾਲੇ ਜੀਅਨ ਬਾਭਾਂ ਜੋ ਜੋ ਰਚੋ ਸੁਤ ਸੇ ਤਿਆਦ ਜਿਸ ਭਾਵ ਤਿਸ ਲਏ ਮਿਲਾਏ ਭਗਤ ਕਰੇ ਹਰ

ਖੈਰ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨ ਘਰ ਪਰ ਵਿਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰ ਪਰਮਾਨੰਦ, ਗੁਣ ਗਾਵਹੋ ਪਰ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਬਚਨ ਅਰਕੇ ਗੁਣ ਗਾਓ ਪ੍ਰਾਂਤਰਨ ਕਾ ਇਹਾਇ, ਸੁਭਾਵ ਆਠ ਪਹਿਰ ਪ੍ਰਪੇਖੋ ਨੇਰਾ, ਮਿਟਾ ਅਗਿਆਨ ਮਨਸਾਇ ਅੰਧੇਰਾ, ਸੁਨ ਬਦੇ ਸਰਦਾਇ ਬਸਾਵੋ ਮਨ ਛੇ ਨਾਨਕ ਫਲ ਪਾਵੋ, ਹਲ ਤੇ ਬਲ ਤੋਏ ਰਿਹੋ ਸਵਾਰ, ਰਾਮ ਨਾਮ ਅੰਦਰ ਉਰਧਾਰ, ਉਰੇ ਗੁਰ ਕੀ ਪੁਰੀ ਦੀਖਿਆ, ਜਿਸ ਮਨ ਬਸੈ ਤਿਸ ਸਾਜ ਬ੍ਰੇਖਿਆ, ਮੰਤਰ ਨਾਮ ਜਪੋ ਲਿਵਲਾਹੇ, ਦੁਖ ਦਰਦ ਮਨ ਤੇ ਭਾਉ ਜਾਏ, ਸਜ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨ ਆਵੇ ਜਾਹੇ, ਤਿਸ ਤੇ ਦੂਰ ਕਹਾਂ ਗੋ ਜਾਏ, ਉਪਰੇ ਰੱਖ ਨਾਰ ਧਿਆਏ,

ਜਨ ਗੋਗੋਏ ਨਾ ਪਹੁੰਚਣਾ ਸਿਰ ਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾਗੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਕਾ ਨਿਕਟਨ ਆਬਦ ਕਾਲ ਅਮਰ ਭਏ ਅਮਰਾਬਦ ਪਾਇਆ ਸਾਧ ਸੰਗ

ਆਪ ਭਲਾ ਕਰਤੂਤ ਅਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਧ ਪੋਧ ਆਪਣ ਸੰਗਰਾਜ ਤਾਂ ਕੀ ਗਦਮਿਤ ਕਹੀ ਨਾ ਜਾਏ ਦੂਸਰੇ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪਰਮਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਾਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ

ਜੀਏਗਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਹੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਵਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਕਾ ਸੰਘ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾ ਹਦ ਵਾਜੇ ਸੁਣ ਸੁਣ ਅੰਧ ਕਰੇ ਪ੍ਰਭ ਗਾ ਜਾਏ ਪ੍ਰਗਟੇ ਗੁਬਾਲ ਮਾਂਤ ਕਾ ਮਾਥੇ ਨਾਨ ਕੁਦਰੇ ਤਨਕਾਰ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲਾਇਨ ਸੁਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਵਿਗਾੜਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਬਾਸਾ ਸੋਤ ਨਿਧਾਨ ਸਰਵਿੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਜ ਪਾਏ ਅਸਥਾਨ ਬਾਹੁਰ ਨ ਹੋਵੇ ਆਮਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂ ਦ੍ਰਿਧ ਨਭ ਨਿਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਨਿਧਾਨ ਜਪੈ ਮਨ ਗੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ।

ਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ

ਗੁਣਵਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਇ ਪਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਦ ਦਿਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਪ ਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ

ਸਤਿਕਾਰ ਅਸੰਖ ਮੂਰਖਾਂ ਦੇ ਕੋਹਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਵ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਹਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਅ ਅਸੰਖ ਕਹਿ

ਮੁਲਾਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ

ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵ ਹੈ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ

ਨਿਵਾਸਤੰਗ ਨੀਲੇ ਨਿਵਾਸਤੰਗ ਨਾਦੇ ਨਿਵਾਸਤੰਗ ਛੇਦੇ ਨਿਵਾਸਤੰਗ ਗਾਦੇ ਨਿਵਾਸਤੰਗ ਗੰਜੇ ਨਿਵਾਸਤੰਗ ਭੰਜੇ ਨਿਵਾਸਤੰਗ ਉਦਾਰੇ ਨਿਵਾਸਤੰਗ ਅਪਾਰੇ ਨਿਵਾਸਤੰਗ ਸੋਏ ਕੈ ਨਿਵਾਸਤੰਗ ਅਨੇਕੈ ਨਿਵਾਸਤੰਗ ਭੁਗਤੇ ਨਿਵਾਸਤੰਗ ਜੂਪੇ ਨਿਵਾਸਤੰਗ ਨਿਰਕਰਮਹਿ ਨਿਵਾਸਤੰਗ ਨਿਰਭਰਮਹਿ ਨਿਵਾਸਤੰਗ ਨਿਰਦੇਸ਼ਹਿ ਨਿਵਾਸਤੰਗ ਨਿਰਭੇਸੇ ਨਿਵਾਸਤੰਗ ਨਿਰਨਾਮੇ ਨਿਵਾਸਤੰਗ ਨਿਰਕਾਮੇ ਨਿਵਾਸਤੰਗ ਨਿਰਧਾਤੇ ਨਿਵਾਸਤੰਗ ਨਿਰਘਾਤੇ ਨਿਵਾਸਤੰਗ ਨਿਰਧੂਤੇ ਨਿਵਾਸਤੰਗ ਭੂਤੇ

ਵੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬਮਾਨ ਤਿਰਮਾਨ ਦੇਵ ਭੇਵਾਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ

ਰਾਜੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਮਾਨਿਆ ਦੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰ ਕਲੀਮੇ ਕੇ ਪਰਮੰ ਫਹੀਮੇ ਕੇ ਆਕਲ ਅਲਾਮੇ ਕੇ ਸਹਿਬ ਕਲਾਮੇ ਕੇ ਹੁਸਨ ਅਲ ਵਜੂ ਹੈ ਤਮਾਮ ਰਜੂ ਹੈ ਹਮੇ ਸਲ ਸਲਾਮੇ ਸਲੀਖ ਤੁਮ ਦਾਮੇ ਗਨੀ ਬੋਲ ਸਿਖਸਤੇ ਗਰੀਬਲ ਪ੍ਰਾਸਤੇ ਬਿਲੰਦਰ ਮਕਾਨੇ ਜਮੀਨ ਅਲ ਜਮਾਨੇ ਤਮੀਜਲ ਤਮਾਮੇ ਰੁਜੂ ਵਾਲੇ ਦਾਨੇ

ਜਪ ਭਗਵਤੀ ਛੰਦ ਵੇ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸੰਭਾਹ ਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹਾਂਦ ਹੈ ਕੇ ਰਾਜ ਕਰਹਿੰਦ ਹੈ ਕਰੀਮਲ ਕਮਾਲ ਹੈ ਕੇ ਹੁਸਨਲ ਜਮਾਲ ਹੈ ਗਰੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀ ਫੁੱਲ ਸਿਕਨ ਹੈ ਰਾਸਲ ਫਿਕਨ ਹੈ।

ਸਲੇਪੇਖ ਹੈ ਜਿਮੀ ਡਲ ਜਮਾਲ ਹੈ ਅਮੀ ਕਲੇ ਮਾ ਹੈ ਕਰੀਮਲ ਕਮਾਲ ਹੈ ਕੇ ਜੁਰ ਅਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਅਮਿਤੋ ਵਿਭੂਤ ਹੈ ਕੇ ਅਮਿਤੋ ਪਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰਗ ਨਾਗ ਹੈ ਕੇ ਅਮਿਤੋ ਭਾਂਗ ਹੈ ਕੇ ਅਚਲੰਗ ਨਾਗ ਹੈ ਕੇ ਅਮਿਤੋ ਅਭਾਂਗ ਹੈ ਮਾਧ ਪਹਰ ਸ਼ਾਂਤ ਵੇ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਵਰਿਆ ਗੰਜ ਹਰ ਨਰ ਪਰ ਭਾਂਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਪਹੁ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣ ਸਿੰਧ ਅੰਗ ਆਸਨੇ ਭਾਂਗ ਉਪਮਾ ਪਾਰ ਗਤ ਮਿਤਿ ਉਦਾਰ ਜਲ ਥਲ ਅਮੰਡ ਦਿਸ ਵਿਸ ਅਭਾਂਡ ਜਲ ਥਲ ਮਹੰਤ ਦਿਸ ਵਿਸ ਬੇਅੰਤ

ਅਨੰਗੀ ਅਕਮ ਏਕ ਸ਼੍ਰੀ ਛੰਦ ਅਜੈ ਅਲੈ ਅਪਹਿ ਅਭੈ ਅਪੂ ਅਜੂ ਅਨਾਸ ਕਾਸ ਅਗੰਜ ਅਪੰਜ ਅਲਾਖ ਅਪਖ ਏਕ ਸ਼੍ਰੀ ਛੰਦ ਅਜੈ ਅਲੈ ਅਪਹਿ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਨਾਮ ਅਕਾਮ ਅਗਾਹ ਅਟਾਹ।

ਭਜੰਗ ਪ੍ਰਿਆ ਛੰਦ ਨਿਵਾਸਤਰ ਪ੍ਰਣਾਮੇ ਸੰਭਾਸਤਰ ਪ੍ਰਨਾਸੇ ਅਗੰਜਲ ਨਾਮੇ ਸੰਭਾਸਤਲ ਨਿਵਾਸੇ ਦਿਰਕਾਮੰ ਬਿਪੁਹੂਤੇ ਸੰਭਾਸਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਬਿਪੁਹੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮ ਕਨਿੰਦਾ ਸੰਭਾਸਤਲ ਨਿਵਾਸੀ ਅਜੈਵ ਬਿਭੂਤੇ ਗਜੈਵ ਗਨੀ ਮੈਂ ਹਰਿਅੰ ਕਰਿਅੰ ਕਰੀ ਮਰਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੋਯਵੰ ਸਵੰ ਸਰਬਦਾ ਸਰਬਜੁਗਤੇ ਦੋ ਕਾਲੰ ਪ੍ਰਨਾਸੀ ਦਿਆਲੰ ਸਰੂਪੇ

ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬਤਾਨ ਕਉ ਪੂਜਿਤ ਹੈ ਪਸ ਕਉ ਮ੍ਰਿਤਾਨਕ ਪੂਜਨ ਤਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਵਿਓ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ।

ਸਿੱਖ ਸੰਗ੍ਰਹ ਦੁਸ਼ਟ ਜਿਤੇ ਉਠਵਾ ਤੇ ਉਤ ਪਾਤਾ ਸਗਲ ਮਿਲੇ ਸਿਕਰੋ ਰਣ ਘਾਤਾ ਜੇ ਅਜ ਤੁਹ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਹ ਤੁਹ ਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ।

ਕਾਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਹੈ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜੇ

ਸੁਖਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਉਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ।

ਦੇਹ ਤੂੰ ਦੇਹੇ ਸੋਹੀ ਜਨ ਪਾਵੇ ਪਾਵੇ ਤਾਂ ਸੋਜਣ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਹ ਦੇਹ ਪਿਆਰੇ ਸੋਈ ਜਨ ਪਾਵੇ।

ਅੰਮ੍ਰਿਤ ਖੋਜ ਦੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ, ਕਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁ ਕਾਹਤ ਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਉਤਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖਰੇ ਹੋ ਤਿੱਖੀ ਵਾਲ ਹੁਨਿਕੀਏ ਤੂੰ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਾਰ ਵਾਸਨਾ ਸਮਾਣੀ, ਕਹਿ ਨਾਗ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਲੈਵੇ ਆਪਣੀ ਲੈਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਿੜਦਾਤਾ ਸੋ ਕਿਉਂ ਮਨ ਹੋਵੇ ਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰ ਤੈ ਖੇਲ ਰਚਾਇਆ ਜਾਤ ਸਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿ

ਸੰਭੀਏ ਵਿੱਚੋ ਆਮ ਜਾਏ, ਜਿਸਦਾ ਜੀਉ ਤਿਸ ਮਿਲ ਰਹੇ, ਹਰ ਵਸੇ ਮਣ ਆਏ, ਹਰਿ ਆਪ ਉਹ ਮੁਲਕ ਹੈ, ਭਗਤ ਨਾਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮੰਜਾਰਾ, ਹਰ ਰਾਸ ਮੇਰੀ ਮਨ ਮੰਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਅਹੋ, ਲਾਹ ਖੱਟਿਓ ਦਿਹਾੜੀ, ਇਹੋ ਧਨ ਤਿੰਨਾ ਮਿਲਿਆ।

ਤੂੰ ਜਗ ਮੈਂ ਆਇਆ ਦਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਹੈ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸ੍ਰੀ ਨਾਇ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੋ ਪਠਾਏ

ਕਣਤ ਵਿਹੁਣੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਘਨਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾਏ ਤਿਸੇ ਗਨਾ ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ

ਕੀ ਨਿਰਮਲ ਸੋਏ, ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੋ ਪ੍ਰਾਪਤ ਹੋਏ। ਵੈ ਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸੇ ਅੱਗੇ ਸਭ ਨੇ ਮਨ, ਹਰ ਸੱਜਣ ਦਾਵਨ ਲੱਗਿਆ, ਕਿਸੇ ਨਾ ਦੇਹੀ ਬੰਨ, ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ, ਰੰਗ ਸਭੇ ਨਾਰਾਇਣ ਜੇਤੇ ਮਨ ਭਵਾਨ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਾਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ, ਆਪਣ ਲਈ ਆਜੇ ਮਿਲੇ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ, ਹਰ ਜੇਠ ਰੰਗੀਲਾ ਤਿਸ ਤਨੀ ਜਿਸ ਕੈ ਭਾਗ ਮਥਨ, ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਂ।

ਆਰਾਧਨਾ ਬਾਵਲ ਨਾ ਜਨ ਮਰੀਆ ਭੁੱਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਿ ਨਾਹੁ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੁ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੁ ਵਿਖਿਆ ਪੋਹਿ ਨ ਸਕਈ ਮਿਲ ਸਾਧੂ ਗੁਣ ਗਾਹੁ।

ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਬਾਗ ਸੁੱਚੇ ਸੇ ਕਾਢ ਇਹ ਜਨ ਪੂਰਾ ਗੁਰ ਮਿਹਰਬਾਨ ਫਲਗਣ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਛ ਪੁੰਨੀ ਵਡਭਾਗਨੀ ਵਰ ਪਾਇਆ ਹਰ ਰਾਏ ਬਿਲ ਸਹੀਆ ਮੰਗਲ ਗਾਵੀ ਗੀਤ ਗੋਬਿੰਦ ਅਲਾਏ ਹਰ ਦੇਹਾ ਵਰਨ ਦਿਸਈ ਕੋਈ ਦੂਜਾ ਲਵੇ ਨ ਲਾਏ ਹਲਤ ਪਲਤ ਸਵਾਰਿਓਨ ਦੇਹ ਚਲ ਦਿੱਤੀਆਂ ਜਾਏ।

ਸਵਰਗੈ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰਿ ਭਾਉ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹਿ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇਮ ਸਰਵਣ ਕੀਤੇ, ਬਾਰਾਂ ਮਾਹਾਂ ਦੇ ਪਾਠ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਾਕਾਰ ਕੁਦਰਤ ਵੇਦ ਪੁਰਾਣ ਕੁਦੇਬਾ ਕੁਦਰਤ ਸਰਵੀਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਬਿਮਹਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ

ਮਿਆਦ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾ ਤਾਂ ਕੋਲ ਹੀ ਸੋ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲੇ

ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਨ ਗਾਹੇ ਪਾਰ ਖੋਲੋ ਚਰਖਾ ਚੱਕੀ ਚੱਕ ਥਾਲ ਵਾਰ ਬਹੁਤ ਨੁਤ ਲਾਟੂ ਵਧਾਣੀਆਂ ਗਾਹ ਪੰਖੀ ਭੌਂਕੀਆਂ ਲੈਣ

ਸਰਬ ਗ੍ਰੰਥ ਦਾ ਵੈਕ ਪਾ ਸੰਤੋਖ ਸੂਤ ਜਤ ਗੰਦੀ ਸਤਵੱਟ ਇਹ ਜਰੇਵ ਜੀ ਕਾ ਹੀ ਤਾਂ ਪਾਂਡੇ ਘੱਤ ਨਾ ਇਹ ਤੋਂ ਤੈ ਨਾਮ ਲੱਗੇ ਨਾ ਇਹ ਜਲਨ ਜਾਏ ਧਨ ਸਮਾਨ ਸਾਣਕਾ ਜੋਗਲ ਚੱਲੇ ਪਾਏ ਚੌਂਕਰ ਮੁਰਨ ਆਇਆ ਬਹਿ ਚੌਂਕੇ ਪਾਇਆ ਸਿਖਾ ਕਰ ਚੜ੍ਹਾਈਆ ਗੁਰ ਬ੍ਰਹਮ ਥਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਸਵੇਰੇ ਅੰਮ੍ਰਿਤ ਵਾਲੇ ਦੀਵਾਨਾਂ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਸੁਰਜੀਤ ਸਿੰਘ ਜੀ ਕੁਹਾੜਕਾ। ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨੀ ਜਥਾ ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵਾਲੇ ਪਿੱਤਰ ਮੁਖਵਾਸ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਪਾਸੋਂ ਪਿਆਰ ਸਕਾਰ ਸਰਨ ਕਰੋ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮ ਪੁਰਬ ਦੀਆਂ ਖੁਸ਼ੀਆਂ ਵਿੱਚ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਉਣ ਵਾਲੇ ਐਤਵਾਰ ਵਿਸ਼ੇਸ਼ ਦੀਵਾਨ ਸਾਜ ਰਹੇ ਹਨ ਅਤੇ ਸ਼ਨਿਚਰਵਾਰ ਸ਼ਾਮ ਨੂੰ ਇਸ ਸੰਬੰਧ ਵਿੱਚ ਹੀ ਸਵਾ 8 ਤੋਂ 9 ਤੱਕ ਸਿਮਰਨ ਹੋਣਗੇ ਹਾਜ਼ਰੀ ਪ੍ਰਣੀਆ ਜੀ। ਅਤੇ 21 ਨਵੰਬਰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀ ਨੂੰ ਗੁਰੂ ਵਾਲੇ ਬੰਨਾ ਨਾਮ ਲੈ ਵਿੱਚ ਲਿਖਾ ਸਕਦੇ ਹੋ ਜੀ, ਅੰਮ੍ਰਿਤਦਾਤ ਪ੍ਰਾਪਤ ਕਰਕੇ ਨਾਮਦਾਤ ਪ੍ਰਾਪਤ ਕੇ ਜਨ ਸੋਲਾ ਕਰੋ। ਆਓ ਹੁਣ ਕਥਾ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਪਾਠ, ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਅੰਮ੍ਰਿਤ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਆਦਰਣੀਆਂ ਸਾਧ ਸੰਗਤ ਜੀ, ਅੱਜ ਦੇ ਇਹ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਜਨਮਤ ਗੁਰਮਤ ਬ੍ਰਹਮ ਨੂੰ ਪਛਾਣਨ ਵਾਲੇ ਪ੍ਰਤੱਖ ਹਰ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 619 ਦੇ ਉੱਤੇ ਕੁਝ ਹਿੱਸਾ ਸੰਖੇਪ 20 ਦੇ ਉੱਤੇ ਸੁਸ਼ੋਭਿਤ ਹੈ। ਵਿਚਾਰਧੀਨ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤੁਰਕੀ ਬਾਣੀ ਦੇ ਬੋਲ ਹਨ, ਸਾਚਾ ਸਾਹਿਬ, ਸਾਚਾ ਦੇ ਅੱਖਰੀ ਅਰਥ ਹਨ ਸਦਾ ਥਿਰ ਅਕਾਲ ਪੁਰਖ ਵਾਹਿਗੁਰੂ, ਜੋ ਸਦੀਵੀ ਹੈ, ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਦਾ ਥਿਰ ਅਕਾਲ ਪੁਰਖ ਵਾਹਿਗੁਰੂ। ਸਤਸੰਗਤ ਜੀ, ਹਮੇਸ਼ਾ ਹੀ ਜੀਵਾਂ ਦੇ ਉੱਤੇ ਦਇਆਵਾਨ ਬਣਿਆ ਰਹਿੰਦਾ ਹੈ, ਸਦ ਮਿਹਰਵਾਨ, ਮਿਹਰਬਾਨੀਆਂ ਕਰਦਾ ਰਹਿੰਦਾ ਹੈ, ਦਇਆ ਕਰਦਾ ਰਹਿੰਦਾ ਹੈ। ਉਹਨਾਂ ਮਿਹਰਬਾਨੀਆਂ ਵਿੱਚੋਂ ਇੱਕ ਮਿਹਰਬਾਨੀ ਦਾ ਇੱਥੇ ਜ਼ਿਕਰ ਹੈ। ਉਂਝ ਤੇ ਉਹਦੀਆਂ ਅਨੰਤ ਮਿਹਰਬਾਨੀਆਂ ਨੇ, ਬਖਸ਼ਾਂ ਬਹੁਤ ਨੇ, ਕਰਮ ਬਹੁਤ ਨੇ, ਤਰਸ ਬਹੁਤ ਹੈ। ਉਹਨਾਂ ਤਮਾਮ ਮਿਹਰਬਾਨੀਆਂ ਵਿੱਚੋਂ, ਉਹਨਾਂ ਤਮਾਮ ਜੋ ਕਰਮ ਕਰਦਾ ਹੈ ਅਕਾਲ ਪੁਰਖ ਸਾਡੇ ਜੀਵਾਂ ਦੇ ਉੱਤੇ, ਉਹਨਾਂ ਵਿੱਚੋਂ ਇੱਕ ਮਿਹਰਬਾਨੀ ਇਹ ਹੈ ਕਿ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇੰਜ ਸਮਝ ਲਓ ਵੀ ਇਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਇਹੀ ਹੈ, ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਅਕਾਲ ਪੁਰਖ ਜਿਹੜਾ ਹਮੇਸ਼ਾ ਮਿਹਰਬਾਨੀਆਂ ਕਰਦਾ ਰਹਿੰਦਾ ਹੈ, ਉਹਨੇ ਇੱਕ ਹੋਰ ਮਿਹਰਬਾਨੀ ਕੀਤੀ ਵੀ ਸਾਨੂੰ ਪੂਰੇ ਗੁਰੂ ਦੇ ਨਾਲ ਮਿਲਾਪ ਕਰਾ ਕੇ, ਪੂਰੇ ਗੁਰੂ ਦੀ ਜੋ ਬਖਸ਼ਿਸ਼ ਕਰਕੇ, ਅਤੇ ਉਸ ਗੁਰੂ ਨੇ ਕੀ ਕੀਤਾ ਬਈ ਸਾਡੇ ਅਤੇ ਵਿਕਾਰਾਂ ਦੇ ਦਰਮਿਆਨ ਉਹਨੇ ਬੰਨ ਮਾਰ ਦਿੱਤਾ। ਗੁਰਮੁਖੋ, ਇਹਨੂੰ ਸੌਖੇ ਢੰਗ ਨਾਲ ਸਮਝੋ ਬਈ ਦਰਿਆਵਾਂ ਦੇ ਨੇੜੇ ਜਿਹੜੇ ਪਿੰਡ ਨੇ ਨਾ, ਉੱਥੇ ਕਈ ਵਾਰਾਂ ਬਰਸਾਤਾਂ ਦੇ ਮੌਸਮ ਵਿੱਚ ਫਲੱਡ ਆ ਜਾਂਦੇ, ਹੜ੍ਹ ਆ ਜਾਂਦਾ, ਕਈ ਵਾਰਾਂ ਨਗਰ ਦੇ ਦੁਆਲੇ ਦੁਆਲੇ ਫਿਰ ਜਾਂਦਾ, ਬਹੁਤ ਆ ਜਾਏ ਅਤੇ ਨਗਰ ਦੇ ਵਿੱਚ ਵੀ ਵੜ ਜਾਂਦਾ, ਫਸਲਾਂ ਵੀ ਬਰਬਾਦ ਕਰ ਜਾਂਦਾ। ਤਾਂ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਲੋਕਾਂ ਨੇ ਦਰਖਾਸਤਾਂ ਦਿੱਤੀਆਂ ਵੀ ਆਏ ਸਾਲ ਸਾਡਾ ਜਾਨ ਮਾਲ ਦਾ ਨੁਕਸਾਨ ਹੁੰਦਾ, ਸਾਡੀ ਬੌੜੀ ਕੀਤੀ ਜਾਏ।
तो फिर समा पा के हकूमत ने उस पिंड दे दुआले दुआले दुआले दुआले एक बड़ी वड्डी फिरनी टाइप बन मार दिता। उन्हें दो काम किते, एक ते उदे उत्ते राह बन गया बाईपास जिन्हों कहिंदे, ते दूजा वो जेड़ा बन मारिया जदों फलड आउंदे ते वो हड़ दा पानी आ के बन दे नाल लग जांदा, हौली हौली हौली हौली चढ़दा ते उपरों दी उछल के अंदर पिंड दे वो ना आ सकदा, इन्ने चिर नूं पानी उतर जांदा, लिहाजा पिंड दा बचा हो जांदा, जान माल दा नुकसान ना हुंदा। जिस तरह हकूमतां उस नगर दे जानी माली नुकसान तो बचाण लई हड़ां दा पानी अंदर ना आवे उहदे दुआले बन मार देंदियां, इस तरह बंद पाया मेरा सतगुर पूरा, मेरे गुरु ने मेरे ते वकारां दे विचकार बन मार दिता, बई ये वकार तेरे तक अपड़ ही नहीं सकणगे, पहुंच ही नहीं सकणगे। इसे नू गुरु अर्जन साहब महाराज एक होर थां ते बख्शिश करदे, कहिंदे परमेश्वर दिता बन्ना, परमेश्वर ने वकारां दे दुखां दे ते मेरे विचकार एक बन मार दिता, बांध बना दिता, ते जिदन दा उन्हें बन मारिया है उदन दा दुख रोग का डेरा भन्ना। अगे जानी माली नुकसान हुंदा सी, हुण आनंद करें नर नारी हर हर प्रभ किरपा धारी, सारे नर नारियां हुण आनंदत ने क्योंकि कोई नुकसान नहीं है, हुण वकार साडे तक पहुंच ही नहीं सकदे, एक किरपा गुरु करदा है, परमेश्वर करदा है, गुर परमेश्वर एको जान। श्रीमान भाई साहब गुरदास जी ने इहनूं होर सौखे अंदाज विच सानूं समझाया है, गुरु साडी जिंदगी नूं किवें सुखाला करदा है, किवें सानूं वकारां तों दुखां तों तकलीफां तों बचांदा है, ते उल्टा सानूं जतांदा भी कोई नहीं गा भी मैं तुहाडा भला करना वा। साडा सुभाअ पता की है, अब्बल ते साडी समर्था ही नहीं, अपनी ही नहीं पूंजी जांदी ते किसे दा की सवारना है। जे खुदा ना खासता असी किसे नाल कोई एक अद्धी नेकी कर बईए ना ते फिर असी फड़ा मार दे नहीं थकदे, मैं इहदा ऐदां कीता मैं इहदा ओदां कीता, ते सचे पातशाह कहिंदे जे को एक करे चंगे आई

ਅਸ਼ਕੇ ਜਾਈਏ ਰੱਬ ਜੀ ਤੁਹਾਡੇ ਤੋਂ, ਤੁਹਾਡੇ ਵਿੱਚ ਇੰਨੇ ਗੁਣ, ਇੰਨੀਆਂ ਚੰਗਿਆਈਆਂ, ਇੰਨੀਆਂ ਉਪਕਾਰ, ਤੇ ਤੁਸੀਂ ਚੰਗਾ ਕਰਕੇ ਦੇ ਕੇ ਫਿਰ ਪਛਤਾਉਂਦੇ ਨਹੀਂ। ਅਸੀਂ ਤੇ ਕਿਸੇ ਨੂੰ ਛੋਟਾ ਜਿਹਾ ਰੁਮਾਲ ਹੀ ਚੁੱਕ ਕੇ ਫੜਾ ਦਈਏ ਤੇ ਅਸੀਂ ਕਹਿੰਦੇ ਹਾਂ ਵੇਖੋ ਇਹਨੇ ਮੇਰਾ ਥੈਂਕ ਯੂ ਵੀ ਨਹੀਂ ਕੀਤਾ। ਗੁਰੂ ਜਤਾਉਂਦਾ ਨਹੀਂ, ਪਰਮੇਸ਼ਵਰ ਜਤਾਉਂਦਾ ਨਹੀਂ। ਭਾਈ ਸਾਹਿਬ ਨੇ ਕਿਵੇਂ ਸਾਨੂੰ ਸਮਝਾਇਆ? ਭਾਈ ਸਾਹਿਬ ਕਹਿੰਦੇ ਵੀ ਛੋਟਾ ਬੱਚਾ ਨਾਦਾਨ ਹੈ ਜਿਹਨੂੰ ਸਮਝ ਨਹੀਂ। ਅੱਗ ਬਲਦੀ ਹੋਵੇ ਨਾ, ਹੁਣ ਤੇ ਚਲੋ ਸਮੇਂ ਬਦਲ ਗਏ ਤੇ ਨਵਾਂ ਨਵਾਂ ਦੁਨੀਆਂ ਚ ਜਿਹੜਾ ਬੱਚਾ ਹੁੰਦਾ ਨਾ, ਛੋਟਾ ਜਿਹਾ ਰਿੜ ਕੇ ਚੱਲ ਰਿਹਾ, ਉਹਨੂੰ ਅੱਗ ਦੀਆਂ ਲਪਟਾਂ ਬੜੀਆਂ ਸੋਹਣੀਆਂ ਲੱਗਦੀਆਂ। ਕਦੀ ਥੋੜੀ ਜਿਹੀ ਤਾਂ ਹੋ ਜਾਂਦੀ, ਕਦੀ ਥੱਲੇ ਹੋ ਜਾਂਦੀ। ਉਹਦਾ ਫਿਰ ਦਿਲ ਕਰਦਾ ਵੀ ਇਹ ਚੰਚਲ ਜੀ ਅੱਗ ਦੀ ਲਪਟ ਨੂੰ ਮੈਂ ਹੱਥ ਵਿੱਚ ਪਕੜਾਂ। ਉਹਨੂੰ ਇਹ ਨਹੀਂ ਪਤਾ ਨਾਦਾਨ ਨੂੰ ਬਈ ਇਹ ਲਪਟ ਮੇਰਾ ਹੱਥ ਸਾੜ ਦੇਗੀ। ਸੱਪ ਬੜਾ ਕੂਲਾ ਜਿਹਾ ਜਦੋਂ ਫੰਨ ਚੁੱਕਦਾ ਹੈ, ਇੱਦਾਂ ਇੱਦਾਂ ਕਰਦਾ, ਬੜਾ ਸੋਹਣਾ ਲੱਗਦਾ। ਬੱਚੇ ਨੂੰ ਪਤਾ ਹੀ ਨਹੀਂ ਵੀ ਇਹ ਜ਼ਹਿਰ ਦਾ ਕਾਰਖਾਨਾ ਹੈ, ਉਹ ਕਈ ਵਾਰ ਸੱਪ ਨੂੰ ਵੀ ਹੱਥ ਪਾ ਲੈਂਦਾ। ਚੰਚਲ ਮਤ ਬਾਰਕ ਬਪਰੇ ਕੀ ਸਰਪਾਗਨ ਕਰ ਮੇਲੇ। ਉਹਦੀ ਚੰਚਲ ਮਤ ਹੈ, ਉਹ ਸੱਪ ਨੂੰ ਤੇ ਅੱਗ ਨੂੰ ਵੀ ਹੱਥ ਪਾ ਲੈਂਦਾ। ਮਾਤਾ ਪਿਤਾ ਕੰਠ ਲਾਏ ਰੱਖ ਹੈ, ਉਹਨੂੰ ਮਾਤਾ ਪਿਤਾ ਬਚਾਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਕੋਈ ਬੱਚਾ ਹੱਥ ਸੱਪ ਫੜੇ, ਹੱਥ ਚ ਅੱਗ ਨਹੀਂ ਪਕੜੇ, ਹੁਣ ਮਾਂ ਦੂਰੋਂ ਆਵਾਜ਼ ਵੀ ਨਹੀਂ ਮਾਰਦੀ ਵੀ ਇਹਨੂੰ ਛੱਡ ਦੇ, ਤੈਨੂੰ ਡੰਗ ਮਾਰ ਜਾਏਗਾ, ਕਿਉਂਕਿ ਸੱਪ ਉਦੋਂ ਡੰਗ ਮਾਰਦਾ ਜਦੋਂ ਡਰਿਆ ਹੁੰਦਾ। ਉਹਨੂੰ ਇਹ ਵੀ ਫਿਕਰ ਹੈ ਵੀ ਜੇ ਸੱਪ ਬਿਫਰ ਗਿਆ ਤੇ ਉਹਨੇ ਡੰਗ ਮਾਰ ਹੀ ਜਾਣਾ। ਹੁਣ ਦੂਰੋਂ ਇਸ਼ਾਰੇ ਕਰਦੀ ਹੈ ਵੀ ਇਹਨੂੰ ਛੱਡ ਦੇ, ਇਹਨੂੰ ਛੱਡ ਦੇ। ਇਸੇ ਤਰ੍ਹਾਂ ਜਦੋਂ ਅਸੀਂ ਤ੍ਰਿਸ਼ਨਾ ਦੀ ਅੱਗ ਨੂੰ ਹੱਥ ਪਾਉਂਦੇ ਹਾਂ, ਜਦੋਂ ਅਸੀਂ ਮਾਇਆ ਹੋਈ ਨਾਗਣੀ ਨੂੰ ਬਹੁਤ ਜ਼ਿਆਦਾ ਚੰਬੜਨੇ ਹਾਂ, ਤੇ ਗੁਰੂ ਸਾਨੂੰ ਸਮਝਾਉਂਦਾ ਦੂਰੋਂ ਇਸ਼ਾਰੇ ਕਰਦਾ ਵੀ ਛੱਡ ਦੇ, ਬਹੁਤ ਜ਼ਿਆਦਾ ਪਕੜ ਇਹ ਜਿਹੜੀ ਹੈ ਤੇਰੇ ਵਾਸਤੇ ਦੁੱਖਦਾਈ ਹੈ। ਪਰ ਅਸੀਂ ਅਰਦਾਸਾਂ ਕਰ ਕਰਕੇ ਮੰਗਣੇ ਹਾਂ। ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਜੈਸੇ ਬੈਦ ਰੋਗੀ ਪ੍ਰਤ ਕਹਿ ਨਾ ਵਿਸਥਾਰ ਬਿਰਥਾ ਸੰਜਮ ਕਹਿ ਔਖਦ ਖਵਾਏ ਰੋਗ ਖੰਡ ਹੈ। ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ, ਦੀਰਘ ਆਯੂ ਬਖਸ਼ਿਸ਼ ਕਰੇ। ਪਰ ਕੇਵਲ ਗੱਲ ਸਮਝਣ ਲਈ ਬੇਨਤੀ ਕਰਾਂ, ਕਿਸੇ ਦਾ ਕੈਂਸਰ ਲਾਸਟ ਸਟੇਜ ਤੇ ਹੋਵੇ, ਪਤਾ ਹੀ ਉਦੋਂ ਲੱਗੇ ਜਦੋਂ ਬਹੁਤ ਜ਼ਿਆਦਾ ਵੱਧ ਗਿਆ ਤੇ ਟੈਸਟ ਰਿਪੋਰਟ ਆ ਜਾਏ ਤੇ ਡਾਕਟਰ ਰੋਗੀ ਨੂੰ ਨਹੀਂ ਦੱਸਦੇ। ਰੋਗੀ ਦੇ ਨਾਲ ਜਿਹੜਾ ਕੋਈ ਰੈਲੇਟਿਵ ਹੈ ਉਹਨੂੰ ਬੜੇ ਪਿਆਰ ਨਾਲ, ਬੜੇ ਸਲੀਕੇ ਨਾਲ ਕਹਿੰਦੇ ਵੀ ਇਹਨੂੰ ਨਹੀਂ ਦੱਸਣਾ, ਇਹ ਟੈਨਸ਼ਨ ਕਰੇਗਾ। ਟੈਨਸ਼ਨ ਕਰਨ ਨਾਲ ਵਿਲ ਪਾਵਰ ਵੀਕ ਹੁੰਦੀ ਹੈ, ਇਹਨੂੰ ਦੱਸਣਾ ਨਹੀਂ। ਪਰ ਉਂਝ ਸਿਚੁਏਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ। ਉਹ ਫਿਰ ਕੀ ਕਰਦਾ ਹੈ? ਸੰਜਮ ਕੈ ਔਖਦ ਖਵਾਏ ਰੋਗ ਖੰਡ ਹੈ। ਦੋ ਗੱਲਾਂ, ਇੱਕ ਔਖਦ ਖਵਾਏ, ਇੱਕ ਸੰਜਮ ਪਰਹੇਜ਼। ਇਹ ਭਾਈ ਸਾਹਿਬ ਦਾ ਸਮਝਾਉਣ ਦਾ ਤਰੀਕਾ, ਮੈਂ ਤੇ ਸਿਰਫ ਐਕਸਪਲੇਨ ਕਰ ਰਿਹਾ। ਜੈਸੇ ਬੈਦ ਰੋਗੀ ਪ੍ਰਤ ਕਹਿ ਨਾ ਬਿਥਾਰ ਬਿਰਥਾ, ਉਹਨੂੰ ਦੱਸਦਾ ਨਹੀਂ ਵੀ ਤੈਨੂੰ ਕੈਂਸਰ ਹੈ, ਲਾਸਟ ਸਟੇਜ ਤੇ ਹੈ, ਇਹਨੇ ਘਬਰਾ ਜਾਣਾ। ਘਬਰਾਹਟ ਵਿੱਚ ਮਨੁੱਖ ਦਾ ਹੋਰ ਜ਼ਿਆਦਾ ਨੁਕਸਾਨ ਹੁੰਦਾ। ਉਹ ਕੀ ਕਰਦਾ? ਪਰਹੇਜ਼ ਦੱਸਦਾ, ਦਵਾਈ ਖਵਾਈ ਆਉਂਦਾ, ਇਸ ਉਮੀਦ ਨਾਲ ਬਈ ਮੈਂ ਦੁਆ ਕਰਨੀ ਹੈ, ਤੁਸੀਂ ਦੁਆ ਕਰੋ, ਈਸ਼ਵਰ ਕਿਰਪਾ ਕਰੇਗਾ। ਕਿਉਂਕਿ ਔਖਦ ਆਏ ਰਾਸ ਵਿੱਚ ਆਪ ਖਲੋਆ। ਸੰਗਤ ਜੀ, ਜੇ ਉਹਦੀ ਬਖਸ਼ਿਸ਼ ਨਾ ਹੋਵੇ ਤੇ ਦਵਾਈਆਂ ਨਹੀਂ ਜੇ ਕੰਮ ਕਰਦੀਆਂ, ਮਾਫ ਕਰਨਾ। ਜੇ ਦਵਾਈਆਂ ਨਾਲ ਬੰਦਾ ਜ਼ਿੰਦਾ ਰਹਿ ਸਕੇ, ਤੇ ਜਿਹੜੇ ਐਡੇ ਐਡੇ ਵੱਡੇ ਐਕਸਪਰਟ ਨੇ ਜਿਨ੍ਹਾਂ ਨੇ ਦਵਾਈਆਂ ਦੇ ਕਾਰਖਾਨੇ ਲਾਏ ਨੇ, ਬੜੇ ਵੱਡੇ ਵੱਡੇ ਡਾਕਟਰ ਨੇ ਜਿਹੜੇ ਦੂਰੋਂ ਦੂਰੋਂ ਲੋਕੀ ਅਮਰੀਕਾ ਚ ਟ੍ਰੀਟਮੈਂਟ ਕਰਾਉਣ ਆਉਂਦੇ ਨੇ, ਮਾਫ ਕਰਨਾ, ਮਰ ਤੇ ਉਹ ਵੀ ਜਾਂਦੇ ਨੇ। ਜੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੋਵੇ ਤੇ ਫਿਰ ਉਹ ਤੇ ਕਦੀ ਮਰਦੇ ਹੀ ਨਾ। ਔਖਦ ਆਏ ਰਾਸ, ਦਵਾਈ ਰਾਸ ਆ ਜਾਂਦੀ ਹੈ ਕਦੋਂ? ਵਿੱਚ ਆਪ ਖਲੋਆ, ਜਦੋਂ ਈਸ਼ਵਰ ਵਿੱਚ ਖੜਾ ਹੋ ਜਾਏ।
दवाई पहले दिन ही काम करना शुरू कर देंदी है, नहीं तो मिट्टी हो जाती। मैं जिहड़ी पंक्ति नूं एक्सप्लेन कर रहा, बंद पाया मेरे सतगुर पूरा होई सर्ब कल्याण, अकाल पुरख ने तरस करके पूरा गुरु मिलाया, पूरे गुरु ने मेरे विच ते वकारां दे विच बन मार दिता, दुखां दे विच बन मार दिता। लै सिखा जिवें पिंड दे दुआले बन मार देईदा वी फलड दा पाणी इहदे च जाए ना, हुण तेरे कोल दुख नहीं पहुंच सकणगे, वकार नहीं पहुंच सकणगे, होई सर्ब कल्याण, हुण तू सारे आनंद माणी जा। उहनूं मैं एक्सप्लेन कर रहा, जैसे बैद रोगी प्रत कहे ना बिथार बिरथा संजम कै औखद खवाए

ਵਡਿਆਈ ਨਹੀਂ ਹੁੰਦੀ। ਉਹ ਹੁਣ ਕੀ ਕਰਦਾ ਵੀ ਬੱਚੇ ਦੀਆਂ ਕਮਜ਼ੋਰੀਆਂ ਨੋਟ ਕਰਕੇ ਉਹਦੀ ਭੁੱਲ ਚੁੱਕ ਨੂੰ ਚਿਤਾਰਦਾ ਨਹੀਂ, ਉਹਨੂੰ ਦੂਜਿਆਂ ਦੇ ਸਾਹਮਣੇ ਨੀਵਾਂ ਨਹੀਂ ਵਿਖਾਉਂਦਾ। ਉਹ ਕੀ ਕਰਦਾ ਫਿਰ ਜੀ, ਸਾਨੂੰ ਵੀ ਪਤਾ ਲੱਗ ਜਾਏ ਕਿਤੇ ਸਿਖਾਉਣਾ ਪਏ ਤੇ ਅਸੀਂ ਵੀ ਉਹ ਤਰੀਕਾ ਅਪਣਾ ਲਈਏ। ਜੈਸੇ ਭੂਲ ਚੂਕ ਚਟੀਆ ਕੀ ਨਾ ਵਿਚਾਰੇ ਪਾਂਧਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਉਹਨੂੰ ਥੋੜਾ ਥੋੜਾ ਕਰਕੇ ਉਸ ਚੀਜ਼ ਤੋਂ ਅਵੇਅਰ ਕਰਦਾ, ਉਹਦੀ ਮੂਰਖਾਂ ਵਾਲੀ ਮਤ ਦਾ ਖੰਡਨ ਕਰਦਾ। ਤੇ ਤਿੰਨ ਐਗਜ਼ੈਂਪਲਾਂ ਦੇ ਕੇ ਨਾ, ਜੈਸੇ ਕਰ ਗੈਤ ਸਰਪ ਸੁੱਤ ਪੇਖ ਮਾਤਾ ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ, ਜੈਸੇ ਵੈਦ ਰੋਗੀ ਪ੍ਰਤ ਕਹਿ ਨਾ ਬਿਥਾਰ ਬਿਰਥਾ ਸੰਜਮ ਕਹਿ ਔਖਦ ਖਵਾਏ ਰੋਗ ਖੰਡ ਹੈ, ਜੈਸੇ ਭੂਲ ਚੂਕ ਚਟੀਆ ਕੀ ਨਾ ਵਿਚਾਰੇ ਪਾਂਧਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ, ਤੈਸੇ ਪੇਖ ਅਵਗੁਣ ਸਤਿਗੁਰ ਨਾ ਕਹਿ ਕਾਹੂ। ਜੇ ਕਿਤੇ ਸਤਿਗੁਰੂ ਸਾਡੇ ਔਗਣ ਗਣਾਉਣ ਲੱਗ ਪੈਣ ਤੇ ਪਿੱਛੇ ਬਚਦਾ ਕੀ ਹੈ? ਬਚਦਾ ਤੇ ਕੁਛ ਵੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਵੈ ਸਤਿਗੁਰੂ, ਜਦੋਂ ਮੈਂ ਬਾਣੀ ਪੜ੍ਹਨ ਆਉਣਾ ਤੇ ਉਹਦੇ ਵਿੱਚ ਮੈਨੂੰ ਸ਼ਬਦ ਮਿਲਦਾ ਵੀ ਤੂੰ ਅੰਤਰਜਾਮੀ ਹੈ ਤੇ ਮੈਂ ਹਿੱਲ ਜਾਂਦਾ ਅੰਦਰੋਂ। ਭਾਈ ਗੁਰਦਾਸ ਤੂੰ ਕਿਉਂ ਹਿੱਲ ਜਾਂਦਾ? ਮਹਾਰਾਜ ਜਦੋਂ ਮੈਨੂੰ ਇਹ ਸਮਝ ਆਉਂਦੀ ਵੀ ਤੁਸੀਂ ਅੰਤਰਜਾਮੀ ਹੋ, ਮੇਰੇ ਅੰਦਰ ਦੀਆਂ ਵੀ ਜਾਣਦੇ ਹੋ ਤੇ ਮੇਰੇ ਅੰਦਰ ਕੀ ਫੁਰਨੇ ਚੱਲਦੇ ਨੇ, ਫਿਰ ਮੇਰਾ ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ। ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ, ਪਤਿਤ ਪਾਵਨ ਸੁਣ ਆਸਾ ਉਰਧਾਰ ਹੋ। ਪਹਿਲਾਂ ਮੈਂ ਕੰਬ ਜਾਂਦਾ, ਫਿਰ ਮੈਨੂੰ ਪਤਾ ਲੱਗਦਾ ਤੂੰ ਤੇ ਪਤਿਤਾਂ ਨੂੰ ਪਾਵਨ ਕਰਨ ਵਾਲਾ, ਫਿਰ ਮੇਰੇ ਅੰਦਰ ਆਸ ਦੀ ਕਿਰਨ ਜਾਗ ਪੈਂਦੀ ਹੈ ਬਈ ਉਹ ਤੇ ਗਿਣਦਾ ਹੀ ਕੋਈ ਔਗਣ। ਤੈਸੇ ਪੇਖ ਅਵਗਣ ਸਤਿਗੁਰ ਨਾ ਕਹਿ ਕਾਹੂ, ਸਾਨੂੰ ਜਿਤਾਉਂਦਾ ਨਹੀਂ ਗਾ ਵੀ ਤੂੰ ਤੇ ਬੜਾ ਗਿਆ ਗੁਜ਼ਰਿਆ, ਤੈਨੂੰ ਤੇ ਮੈਂ ਆਪਣਾ ਸਿੱਖ ਨਹੀਂ ਬਣਾਉਣਾ, ਤੈਨੂੰ ਤੇ ਮੈਂ ਗੁਰਦੁਆਰੇ ਵੜਨ ਹੀ ਨਹੀਂ ਦੇਣਾ। ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ, ਉਹ ਪੂਰੀ ਤਰ੍ਹਾਂ ਵਿਵੇਕ ਬੁੱਧੀ ਬਖਸ਼ਿਸ਼ ਕਰਦਾ ਹੈ, ਸਮਝਾਉਂਦਾ ਹੈ। ਪ੍ਰਚੰਡ ਜਿਹੜਾ ਅੱਖਰ ਹੈ ਨਾ, ਜਿਵੇਂ ਜਪਜੀ ਸਾਹਿਬ ਚ ਆਪ ਜੀ ਪੜ੍ਹਦੇ ਹੋ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਕਿਉਂਕਿ ਹੁਣ ਮੇਰੀ ਤੇ ਜੋਬ ਹੀ ਇਹ ਹੈ ਨਾ ਵੀ ਸੰਗਤ ਨੂੰ ਥੋੜਾ ਗੁਰਮਤ ਸੌਖੀ ਕਰਕੇ ਦੱਸਣਾ, ਹੋਰ ਇਹ ਕਿਹੜੀ ਜੋਬ ਹੈ। ਪ੍ਰਚੰਡ ਦੇ ਅੱਖਰੀ ਅਰਥ ਹੁੰਦੇ ਨੇ ਬਲਵਾਨ ਕਰਨਾ, ਕਿਸੇ ਚੀਜ਼ ਨੂੰ ਹੋਰ ਬਲ ਸਹਿਤ ਕਰ ਦੇਣਾ। ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ, ਅੱਜ ਸਤਿਗੁਰੂ ਵੀ ਇਹੀ ਕਹਿ ਰਹੇ ਨੇ, ਸਾਚਾ ਸਾਹਿਬ ਅਕਾਲ ਪੁਰਖ ਵਾਹਿਗੁਰੂ ਸਦਾ ਥਿਰ ਸਦ ਮਿਹਰਬਾਨ, ਉਹ ਹਮੇਸ਼ਾ ਦਇਆ ਵਿੱਚ ਹੀ ਰਹਿੰਦਾ। ਅਸੀਂ ਵੇਖਣਾ ਵੀ ਫਲਾਣਾ ਬੰਦਾ ਕੰਮ ਕਰ ਦਿੰਦਾ, ਤੁਸੀਂ ਇਸ ਤਰ੍ਹਾਂ ਕਰਿਓ 11 ਵਜੇ ਮਿਲਿਓ, ਨਹੀਂ ਜਦੋਂ ਸ਼ਾਮ ਨੂੰ ਉਹ ਪਾਰਕ ਚ ਟਹਿਲ ਰਿਹਾ ਹੁੰਦਾ ਉਦੋਂ ਬੜਾ ਖੁਸ਼ ਹੁੰਦਾ, ਉਦੋਂ ਮਿਲਿਓ। ਉੱਥੇ ਕੰਮ ਦਾ ਬੜਾ ਬਰਡਨ ਹੈ, ਉਹਦਾ ਮੂਡ ਖਰਾਬ ਹੋਇਆ, ਫਿਰ ਨਾ ਮਿਲਿਓ। ਸਤਿਗੁਰੂ ਕਹਿੰਦੇ ਮੇਰੇ ਸਾਹਿਬ ਦਾ ਕਦੀ ਮੂਡ ਖਰਾਬ ਨਹੀਂ ਹੁੰਦਾ, ਹਮੇਸ਼ਾ ਦਇਆ ਦੇ ਘਰ ਵਿੱਚ ਹੀ ਖਲੋਤਾ ਰਹਿੰਦਾ, ਜਦੋਂ ਮਰਜ਼ੀ ਉਹਦੇ ਚਰਨਾਂ ਵਿੱਚ ਅਰਦਾਸ ਕਰ ਲਓ। ਸਦ ਮਿਹਰਬਾਨ, ਹਮੇਸ਼ਾ ਹੀ ਦਿਆਲੂ, ਹਮੇਸ਼ਾ ਹੀ ਦਿਆਲੂ, ਹਮੇਸ਼ਾ ਹੀ ਦਿਆਲੂ। ਦਇਆ ਕਰੀ ਤੁਰਿਆ ਜਾਂਦਾ, ਕਰੀ ਤੁਰਿਆ ਜਾਂਦਾ, ਕਰੀ ਤੁਰਿਆ ਜਾਂਦਾ, ਕਰੀ ਤੁਰਿਆ ਜਾਂਦਾ, ਨਾ ਥੱਕਦਾ, ਨਾ ਆਕਦਾ, ਨਾ ਮੱਥੇ ਵੱਟ ਪਾਉਂਦਾ। ਸਾਚਾ ਸਾਹਿਬ ਸਦ ਮਿਹਰਬਾਨ, ਉਹਨੇ ਕਿਰਪਾ ਕੀਤੀ ਮੈਨੂੰ ਪੂਰਾ ਗੁਰੂ ਮਿਲਾ ਦਿੱਤਾ, ਤੇ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਉਹਨੇ ਵਕਾਰਾਂ ਦੇ ਤੇ ਮੇਰੇ ਵਿਚਕਾਰ ਬੰਨ ਮਾਰ ਦਿੱਤਾ। ਬੰਨ ਕਿਵੇਂ ਮਾਰ ਦਿੱਤਾ? ਜੁਗਤ ਦੱਸ ਦਿੱਤੀ। ਪਰ ਸੰਗਤ ਜੀ, ਗੁਰੂ ਵੀ ਕੀ ਕਰੇ, ਕੋਈ ਵਿਅਕਤੀ ਡਾਕਟਰ ਕੋਲ ਜਾ ਕੇ ਉਹਨੂੰ ਆਪਣਾ ਦੁੱਖ ਦੱਸੇ, ਤਕਲੀਫ ਦੱਸੇ ਕਿ ਮੈਨੂੰ ਆਹ ਬਿਮਾਰੀ ਹੈ, ਡਾਕਟਰ ਦਵਾਈ ਦਏਗਾ। ਹੁਣ ਜੇ ਡਾਕਟਰ ਦੀ ਅਪੁਆਇੰਟਮੈਂਟ ਲੈ ਕੇ ਫੀਸ ਜਮ੍ਹਾਂ ਕਰਾ ਕੇ ਵਾਰੀ ਨਾਲ ਅੰਦਰ ਚਲਾ ਜਾਏ, ਉਹ ਟੂਲ ਘਸੀਟ ਕੇ ਨੇੜੇ ਕਰ ਲਏ ਔਰ ਬਿਠਾ ਕੇ ਬੜੇ ਪਿਆਰ ਨਾਲ ਪੁੱਛਿਆ ਜੀ ਦੱਸੋ ਕੀ ਸਮੱਸਿਆ, ਤੇ ਕਹੇ ਨਹੀਂ ਮੈਨੂੰ ਤਾਂ ਕੋਈ ਸਮੱਸਿਆ ਨਹੀਂ, ਧਿਆਨ ਦੇਣਾ

ਤੇ ਉਹ ਡਾਕਟਰ ਕਹਿੰਦਾ ਫਿਰ ਮੇਰੇ ਕੋਲ ਕੀ ਕਰਨਾ ਆ। ਹੁਣ ਗੁਰੂ ਕੋਲ ਆ ਕੇ ਅਸੀਂ ਤਰਲਾ ਤੇ ਲਈਏ ਵੀ ਸਤਿਗੁਰੂ ਆਹ ਸਮੱਸਿਆ, ਕਿਸੇ ਨੂੰ ਨਾ ਦੱਸੀਏ ਬਈ ਇਹ ਕਵੇਗਾ ਐਡਾ ਗਿਆ ਗੁਜ਼ਰਿਆ, ਗੁਰੂ ਨੂੰ ਤੇ ਦੱਸ ਦਿਓ। ਅੱਛਾ ਬੋਲ ਕੇ ਦੱਸਣ ਦੀ ਲੋੜ, ਉਹਦੇ ਵੈਸੇ ਹੀ ਹੱਥ ਜੋੜ ਕੇ ਚੁੱਪ ਚਪੀਤੇ ਕਹਿ ਰਹੋ ਵੀ ਮਹਾਰਾਜ ਨਹੀਂ ਪੇਸ਼ ਜਾਣ ਦਿੰਦੇ ਵਕਾਰ, ਹੁਣ ਮੇਰੇ ਹੱਥ ਖੜੇ ਨੇ, ਹੁਣ ਤੁਸੀਂ ਕੁਛ ਕਰੋ, ਉਹ ਬਖਸ਼ਿਸ਼ ਕਰ ਦਿੰਦਾ। ਪਰ ਹੁਣ ਉਹਨੂੰ ਆ ਕੇ ਕਹੀਏ ਵੀ ਮੈਂ ਤੇ ਸੱਤ ਪੁੱਤਰ ਹਾਂ, ਹਲ ਤੇ ਚੜ ਕੇ ਨਹਾਤਾ ਵਾਂ, ਉਹ ਕਹਿੰਦਾ ਫਿਰ ਤੁਰਿਆ ਫਿਰ ਮੈਂ ਕੀ ਕਰਾਂ। ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ, ਜ਼ਮੀਨ ਆਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ। ਸਰੀਰ ਮਾਨੋ ਇੱਕ ਕਿਲਾ ਹੈ, ਇਸ ਸਰੀਰ ਰੂਪੀ ਕਿਲੇ ਦੇ ਉੱਤੇ ਪੰਜ ਵਕਾਰਾਂ ਨੇ ਕਬਜ਼ਾ ਕਰ ਲਿਆ। ਛਡਾਉਣਾ ਕਿਵੇਂ ਕਬਜ਼ਾ? ਮਹਾਰਾਜ ਮੈਥਡ ਸਮਝਾਉਂਦੇ ਨੇ ਇਸ ਸ਼ਬਦ ਵਿੱਚ। ਹੁਣ ਇਹ ਜਿਹੜੇ ਵਕਾਰ ਨੇ ਇਹ ਮੈਥੋਂ ਹਾਲਾ ਮੰਗਦੇ ਨੇ, ਹਾਲਾ ਇਹ ਹੁਣ ਵਾਲਿਆਂ ਨੂੰ ਤੁਹਾਡੇ ਵਿੱਚੋਂ ਵੀ ਸ਼ਾਇਦ ਬਾਅਦਿਆਂ ਨੂੰ ਨਾ ਪਤਾ ਹੋਵੇ, ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ ਵੀ ਇੱਕ ਜ਼ਮਾਨਾ ਸੀ ਸਾਡੇ ਦੇਸ਼ ਵਿੱਚ ਹਲ ਦੇ ਉੱਤੇ ਵੀ ਟੈਕਸ ਲੱਗਦਾ ਸੀ। ਕਿੰਨੇ ਹਲ ਨੇ ਤੇਰੇ? ਮੇਰੀ ਦੋ ਹਲਾਂ ਦੀ ਵਾਈ ਹੈ, ਉਹ ਜ਼ਮੀਨ ਦੇ ਹਿਸਾਬ ਨਾਲ ਹੁੰਦਾ ਸੀ, ਰਕਬੇ ਦੇ ਹਿਸਾਬ ਨਾਲ। ਤੇਰੇ ਕਿੰਨੇ ਹਲ ਨੇ ਜੀ? ਮੇਰਾ ਤੇ ਇੱਕੋ ਹੀ ਹੈ। ਕਈ ਮੇਰੇ ਵਰਗੇ ਵੀ ਹੁੰਦੇ ਸਨ, ਹਾਂ ਵੀ ਤੇਰੇ ਕਿੰਨੇ ਨੇ? ਉਹਨੇ ਕਹਿਣਾ ਜੀ ਮੇਰਾ ਤੇ ਅੱਧਾ ਹਲ ਹੀ ਹੈ, ਇੱਕ ਟੱਗਾ ਮੇਰਾ ਹੈ, ਇੱਕ ਗੁਆਂਢੀ ਦਾ ਸਾਡੇ ਕੋਲ ਪੈਲੀ ਥੋੜੀ ਹੈ, ਅਸੀਂ ਇੱਕੋ ਹਲ ਨਾਲ ਹੀ ਕੰਮ ਚਲਾਉਂਦੇ। ਉਹਨਾਂ ਨੂੰ ਅੱਧਾ ਹਾਲਾ ਲੱਗਦਾ ਸੀ, ਕਿਸੇ ਨੂੰ ਪੂਰਾ ਹਾਲਾ, ਕਿਸੇ ਨੂੰ ਦੋ ਹਾਲੇ, ਜਿਵੇਂ ਜਿਵੇਂ ਰਕਬਾ ਹੈ ਉਸ ਹਿਸਾਬ ਨਾਲ ਇਹ ਟੈਕਸ ਲੱਗਦਾ ਸੀ। ਹੁਣ ਜਿਹਦੇ ਕੋਲ ਜ਼ਮੀਨ ਹੈ ਉਹ ਜ਼ਮੀਨ ਵਾਹ ਰਿਹਾ ਹੈ, ਉਹਨੂੰ ਹਾਲਾ ਦੇਣਾ ਪੈ ਜਾਏ ਚਲੋ ਕੋਈ ਬਹੁਤੀ ਵੱਡੀ ਗੱਲ ਨਹੀਂ, ਜ਼ਮੀਨ ਮੇਰੀ ਹੈ, ਵਾਂਦਾ ਕੋਈ ਹੈ, ਵਿੱਚੋਂ ਕੋਈ ਮੇਰਾ ਸ਼ੇਅਰ ਵੀ ਨਹੀਂ ਗਾ, ਤੇ ਜਦੋਂ ਟੈਕਸ ਦੀ ਵਾਰੀ ਆਵੇ ਪਟਵਾਰੀ ਮੈਨੂੰ ਆ ਕੇ ਧੌਣੋਂ ਫੜ ਲੈ ਤੇ ਮੌਜਾਂ ਉਹ ਕਰੇ ਤੇ ਫਿਰ ਕਿੰਨਾ ਕੁ ਚਿਰ ਕੰਮ ਚੱਲੇਗਾ? ਮੇਰੇ ਸਰੀਰ ਦੀ ਵਰਤੋਂ ਕਰਦੇ ਨੇ ਵਕਾਰ, ਕਦੀ ਕਾਮ ਭਜਾਈ ਫਿਰਦਾ, ਕਦੀ ਕ੍ਰੋਧ ਲੋਭ ਮੋਹ ਤੇ ਹੰਕਾਰ, ਤੇ ਜਦੋਂ ਲੇਖਾ ਆਉਣਾ ਹੈ ਤੇ ਸਾ ਤਨ ਪਕੜੀ ਏਕ ਜਣਾ ਤੇ ਭਾਗ ਗਏ ਸੇ ਪੰਜ ਜਣਾ, ਪੰਜ ਤੇ ਭੱਜ ਗਏ ਤੇ ਜਿੰਦ ਨੂੰ ਧੌਣੋਂ ਫੜ ਲਿਆ ਵੀ ਸਾਹਿਬ ਦੇ। ਇਹਨੂੰ ਕਬੀਰ ਸਾਹਿਬ ਕਹਿੰਦੇ ਨੇ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ, ਜ਼ਮੀਨ ਆਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ। ਜਿਵੇਂ ਉੱਥੇ ਪਟਵਾਰੀ ਕਿਸਾਨ ਨੂੰ ਟੋਰਚਰ ਕਰਦਾ ਹੈ, ਇਸ ਤਰ੍ਹਾਂ ਇਹ ਮੈਨੂੰ ਲੇਖਾ ਲੈਣ ਵਾਲੇ ਟੋਰਚਰ ਕਰਦੇ, ਬਾਈ ਤੂੰ ਸਰੀਰ ਦੀ ਸਵਰਤੋਂ ਨਹੀਂ ਕੀਤੀ, ਸੰਗਤ ਵਿੱਚ ਨਹੀਂ ਗਿਆ, ਤੂੰ ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਹਿਸਾਬ ਦੇ, ਲੇਖਾ ਮੰਗ ਹੈ ਬਾਣੀਆਂ, ਹਿਸਾਬ ਤੇ ਜਿੰਦ ਤੋਂ ਲਿਆ ਜਾਣਾ, ਵਕਾਰਾਂ ਤੋਂ ਨਹੀਂ ਲਿਆ ਜਾਣਾ, ਉਹਨਾਂ ਨੇ ਤੇ ਆਪਣੇ ਆਨੰਦ ਲੈ ਕੇ ਚੱਲਦੇ ਬਣਨਾ ਹੈ। ਵਿਆਹਾਂ ਤੇ ਮੌਜਾਂ ਤੇ ਲੋਕੀ ਕਰਦੇ ਨਾ, ਉਦੋਂ ਮਗਰੋਂ ਫਿਰ ਸਾਰੇ ਕਹਿੰਦੇ ਆ ਬਈ ਇੱਧਰ, ਪੈਲਸ ਵਾਲੇ ਕਹਿੰਦੇ ਸਾਡੇ ਇੰਨੇ ਨੇ, ਸੁਨਿਆਰਾ ਕਹਿੰਦਾ ਮੇਰੇ ਇੰਨੇ ਬਣ ਗਏ ਨੇ, ਬਜਾਜ ਵਾਲਾ ਕਹਿੰਦਾ ਵੀ 2 ਲੱਖ ਦੀ ਵਰੀ ਮੇਰੇ ਕੋਲੋਂ ਵੀ ਗਈ ਹੈ। ਉਦੋਂ ਮਗਰੋਂ ਫਿਰ 8-10 ਸਾਲ ਲਾਂਦਾ ਰਹੋ ਤੂੰ, ਇਹਦਾ ਹੁਣ ਤੈਨੂੰ ਲਾਣਾ ਪੈਣਾ। ਮੌਜਾਂ ਕਰਨ ਵਾਲੇ ਦੇ 2-4 ਘੰਟਿਆਂ ਦੀ ਗੱਲ ਹੁੰਦੀ ਹੈ, ਟੋਲ ਟਮਾਕੇ ਵਿੱਚ ਉਹ ਛੱਕ ਛਕਾ ਕੇ ਗਾਂਹ ਜਾਂਦੇ ਨੇ। ਹਰ ਕੇ ਲੋਗਾਂ ਮੋਕੋ ਨੀਤ ਡਸੈ ਪਟਵਾਰੀ, ਜਦੋਂ ਇਹ ਨੌਬਤ ਬਣ ਜਾਏ ਫਿਰ ਕੀ ਕਰੀਏ? ਸੰਗਤ ਜੀ, ਜਦੋਂ ਇੱਕ ਪੁਰਖੀ ਰਾਜ ਸੀ ਨਾ, ਤਾਂ ਫਿਰ ਕਿਲਿਆਂ ਦੇ ਵਿੱਚ ਰਾਜੇ ਰਹਿੰਦੇ ਤੇ ਦਰਬਾਰ ਲੱਗਦੇ, ਲੋਕੀ ਫਰਿਆਦਾਂ ਉੱਥੇ ਲੈ ਕੇ ਜਾਂਦੇ। ਜਦੋਂ ਦਰਬਾਰ ਦਾ ਸਮਾਂ ਮੁੱਕ ਜਾਂਦਾ ਨਾ, ਫਿਰ ਕਿਲੇ ਦੇ ਦਰਵਾਜ਼ੇ ਦੇ ਬਾਹਰ ਇੱਕ ਜੰਜੀਰ ਲਟਕਾਈ ਹੁੰਦੀ ਸੀ ਵੀ ਐਮਰਜੈਂਸੀ ਕਿਸੇ ਨੂੰ ਹੋਵੇ ਨਾ, ਉਹ ਜੰਜੀਰ ਆ ਕੇ ਖਿੱਚੇ, ਉਹ ਘੜਿਆਲ ਅੰਦਰ ਵੱਜਦਾ ਸੀ। ਜਦੋਂ ਘੜਿਆਲ ਵੱਜਣਾ ਤੇ ਰਾਜਾ ਭਾਵੇਂ ਆਪਣੇ ਖਵਾਬਗਾਹ ਵਿੱਚ ਹੋਵੇ, ਉਹਨੇ ਕਹਿਣਾ ਬਾਈ ਦੇਖੋ ਬਾਹਰ ਕੋਈ ਫਰਿਆਦੀ ਆਇਆ। ਉਹ ਫਿਰ ਫਰਿਆਦੀ ਨੇ ਬੂਹਾ ਖੋਲਣਾ, ਤੇ ਤਰੀਕਾ ਇਹ ਹੁੰਦਾ ਸੀ ਵੀ ਅੰਦਰ ਵੜਦਿਆਂ ਸਾਰ ਹੱਥ ਉੱਪਰ ਖੜੇ ਕਰ ਦੇਣੇ, ਤੇ ਜਿਹੜੀ ਤਕਲੀਫ ਹੈ ਉਹਦਾ ਇੱਕ ਵਾਕਿਆ ਤਿਆਰ ਕਰ ਲੈਂਦੇ ਸਨ, ਸੈਂਟੈਂਸ ਜਿਹਨੂੰ ਕਹਿੰਦੇ। ਉਹ ਸੈਂਟੈਂਸ ਨੂੰ ਉਹ ਫਿਰ ਵਾਰ ਵਾਰ ਦੁਹਰਾਉਂਦਾ, ਮਾਰਿਆ ਗਿਆ, ਲੁੱਟਿਆ ਗਿਆ, ਮੇਰੇ ਨਾਲ ਇਹ ਫਲਾਂ ਧੱਕਾ ਹੋ ਗਿਆ, ਏਦਾਂ ਹੱਥ ਕਰ ਲੈਂਦਾ ਸੀ। ਫਿਰ ਉਹ ਰਾਜਾ ਇਨਕੁਆਰੀ ਕਰਾਉਂਦਾ ਬਈ ਉਹਨੂੰ ਰੋਕੋ, ਬਈ ਖਬਰਦਾਰ ਜੇ ਇਹਨੂੰ ਪਰੇਸ਼ਾਨ ਕੀਤਾ। ਤੇ ਇਸੇ ਤਰ੍ਹਾਂ ਜਦੋਂ ਮੇਰੀ ਪੇਸ਼ ਨਾ ਗਈ
ਤੇ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਮੈਂ ਗੁਰੂ ਕੋਲ ਫਰਿਆਦ ਕੀਤੀ ਕੀ ਫਰਿਆਦ ਕੀਤੀ ਮਹਾਰਾਜ ਮੈਨੂੰ ਵਿਕਾਰ ਬੜਾ ਸਤਾਉਂਦੇ ਨੇ ਭੈੜੇ ਫੁਰਨੇ ਮੇਰੀ ਸੁਰਤ ਵਿੱਚ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਆਉਂਦੇ ਰਹਿੰਦੇ ਇਹਨਾਂ ਨੂੰ ਕੋਈ ਰੋਕ ਟੋਕ ਹੀ ਨਹੀਂ ਮੇਰੀ ਤਾਂ ਪਰਵਾਹ ਨਹੀਂ ਮੈਨੂੰ ਪੁੱਛਦੇ ਹੀ ਨਹੀਂ ਵੀ ਮੈਂ ਆਈ ਕੰਮ ਹੀ ਨਹੀਂ ਸਰ ਮੈਂ ਕੀ ਕਰਾਂ ਮੇਰੀ ਕੋਈ ਪੇਸ਼ ਨਹੀਂ ਜਾਂਦੀ ਫਿਰ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਫਿਰ ਗੁਰੂ ਨੇ ਕੀ ਕੀਤਾ ਤਿੰਨ ਹੋਂ ਲਿਆ ਉਭਾਰੀ ਉਹਨੇ ਵਿਕਾਰਾਂ ਨੂੰ ਦਬਕਾ ਮਾਰਿਆ ਵੀ ਇਹਨੂੰ ਕਿਉਂ ਸਤਾਉਂਦੇ ਹੋ ਕੀ ਵਿਗਾੜਿਆ ਇਹਨੇ ਤੁਹਾਡਾ ਖਬਰਦਾਰ ਇਹ ਮੇਰਾ ਸੇਵਕ ਹੈ ਇਹਨੂੰ ਅੱਜ ਤੋਂ ਬਾਅਦ ਪਰੇਸ਼ਾਨ ਨਹੀਂ ਕਰਨਾ ਉਹ ਭੱਜ ਗਏ ਨੌ ਡਾਂਡੀ ਦਸ ਮੁਨਸਫ ਵਧਾਵੇ ਰਈਅਤ ਬਸਰ ਨਾ ਦੇਹੀ ਪਟਵਾਰੀ ਦਾ ਸਮਾਜ ਹੁੰਦਾ ਹੈ ਨਾ ਡਾਂਡੀ ਕਹਿੰਦੇ ਜਿਹੜੇ ਜ਼ਰੀਬ ਕਸ਼ ਹੁੰਦੇ ਨੇ ਹੁਣ ਤੇ ਜ਼ਰੀਬ ਆ ਗਈ ਹੈ ਫੀਤੇ ਆ ਗਏ ਨੇ ਹੁਣ ਤੇ ਕੰਪਿਊਟਰਾਈਜ਼ ਵੀ ਉਹ ਪੈਮਾਇਸ਼ ਹੁੰਦੀ ਹੈ ਨਹੀਂ ਤੇ ਕਈ ਵਾਰ ਨਾ ਸਾਧ ਸੰਗਤ ਇੱਕ ਇੱਕ ਕਰਮ ਦਾ ਡੰਡਾ ਬਣਾਇਆ ਹੁੰਦਾ ਸੀ ਉਹ ਡੰਡੇ ਨਾਲ ਐ ਮਿੰਦੇ ਜਾਂਦੇ ਸਨ ਰਾਤ ਨੂੰ ਹੀ ਆ ਜਾਂਦੇ ਸਨ ਔਰ ਜਿਨ੍ਹਾਂ ਦੀ ਪੈਮਾਇਸ਼ ਹੁੰਦੀ ਸੀ ਉੱਥੇ ਰਾਤ ਨੂੰ ਮੈਨੂੰ ਖਿਮਾ ਕਰਨਾ ਸ਼ਰਾਬ ਉਡਾਣੀ ਮੁਰਗੇ ਉਡਾਣੇ ਮੈਂ ਤੇਰੀ ਸਵੇਰੇ ਥੋੜੀ ਜਿਹੀ ਵਧਾ ਦਿਆਂਗੇ ਜਿਹਨੇ ਨਹੀਂ ਸੇਵਾ ਕੀਤੀ ਉਹਦੀ ਥੋੜੀ ਜਿਹੀ ਘਟਾ ਦਿਆਂਗੇ ਇਹ ਕੰਮ ਚੱਲਦਾ ਸੀ ਹੁਣ ਵੀ ਥੋੜਾ ਥੋੜਾ ਚੱਲਦਾ ਉਹ ਜਿਹੜੇ ਪਟਵਾਰੀ ਦਾ ਸਮਾਜ ਸੀ ਨਾ ਨੌ ਡਾਂਡੀ ਨੌ ਡਾਂਡੀ ਕਿਹੜੇ ਦੋ ਕੰਨ ਦੋ ਅੱਖਾਂ ਦੋ ਨਾਸਕਾ ਮੂੰਹ ਗੁੱਦਾ ਗੁਪਤਾਂਗ ਆਦਿਕ ਇਹ ਨੌ ਇੰਦਰੇ ਇਹ ਨੌ ਦੇ ਨੌ ਜਿਹੜੇ ਨੇ ਇਹ ਰਲੇ ਹੋਏ ਨੇ ਵਕਾਰਾਂ ਨਾਲ ਤੇ ਦਸ ਮੁਨਸਫ ਮੁਨਸਫ ਕਹਿੰਦੇ ਇਨਸਾਫ ਕਰਨ ਵਾਲਾ ਇਹ ਸਾਰੇ ਬਰਖਿਲਾਫ ਨੇ ਰਈਅਤ ਬਸਰ ਨਾ ਦੇਹੀ ਜਿੱਥੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਸੀ ਨਾ ਪੈਂਦਾ ਉਹ ਫਿਰ ਓੜਕ ਜ਼ਮੀਨ ਹੀ ਛੱਡ ਦਿੰਦੇ ਸਨ ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਣਾ ਪੱਲੇ ਹੀ ਕੁਝ ਨਹੀਂ ਪੈਂਦਾ ਇੱਥੇ ਰਹਿ ਕੇ ਕੀ ਕਰਨਾ ਕਰਜ਼ਾ ਵੱਧਦਾ ਜਾਂਦਾ ਇਸ ਤਰ੍ਹਾਂ ਉਹ ਤਨ ਜਿਹਦਾ ਇਹ ਹਾਲ ਹੋਵੇ ਵਕਾਰ ਖਰੂਦ ਮਚਾਣ ਇੰਦਰੇ ਵੀ ਕੰਨ ਵੀ ਉਹਨਾਂ ਦਾ ਸਾਥ ਦੇਣ ਅੱਖਾਂ ਵੀ ਉਹਨਾਂ ਦਾ ਸਾਥ ਦੇਣ ਉਹਦੇ ਅੰਦਰ ਸਰੀਰ ਦੇ ਅੰਦਰ ਸ਼ੁੱਭ ਗੁਣਾਂ ਦੀ ਰਈਅਤ ਵੱਸਦੀ ਹੋਈ ਨੇਗੀ ਸਤ ਸੰਤੋਖ ਦਇਆ ਧਰਮ ਧੀਰਜ ਅੰਦਰ ਪਣਪਦੇ ਹੀ ਨਹੀਂਗੇ ਜਬ ਲਗ ਸਿੰਘ ਰਹਿ ਬਨ ਮਾਏ ਤਬ ਲਗ ਬਨ ਫੂਲੇ ਹੀ ਨਾ ਏ ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਰਹੀ ਸਗਲੀ ਬਣ ਰਹਾ ਹੈ ਜਦੋਂ ਤੱਕ ਅੰਦਰ ਹੰਕਾਰ ਰੂਪੀ ਸ਼ੇਰ ਹੈ ਉਹ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਪਣਪਣ ਹੀ ਨਹੀਂ ਦਿੰਦਾ ਜਦੋਂ ਨਿਮਰਤਾ ਸ਼ੇਰ ਹੰਕਾਰ ਨੂੰ ਖਾ ਜਾਏ ਫਿਰ ਅੰਦਰ ਸ਼ੁਭ ਗੁਣ ਆ ਜਾਂਦੇ ਨੇ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸਟਾਲਾ ਲਈ ਉਹ ਪਮੈਸ਼ ਪੂਰੀ ਨਹੀਂ ਕਰਦੇ ਜ਼ਰੀਬ ਚੰਗੀ ਤਰ੍ਹਾਂ ਨਹੀਂ ਖਿੱਚਦੇ ਤੇ ਕੀ ਕਰਦੇ ਨੇ ਬਿਸਟਾਲਾ ਵੈਸੇ ਸੰਗਤ ਜੀ ਬਿਸਟਾਲਾ ਦੇ ਅਰਥ ਹੁੰਦੇ ਨੇ ਬਿਸ਼ਟਾ ਜਮਾ ਆਲਿਆ ਆਲਿਆ ਕਹਿੰਦੇ ਨੇ ਘਰ ਨੂੰ ਤੇ ਮੈਨੂੰ ਖਿਮਾ ਕਰਨਾ ਬਿਸ਼ਟਾ ਕਹਿੰਦੇ ਨੇ ਮਨੁੱਖੀ ਵੇਸਟੇਜ ਨੂੰ ਉਹ ਰਿਸ਼ਵਤ ਖਾਂਦੇ ਨੇ ਔਰ ਉਸ ਰਿਸ਼ਵਤ ਨੂੰ ਕਬੀਰ ਸਾਹਿਬ ਨੇ ਵਿਸ਼ਟਾ ਕਿਹਾ ਹੈ ਵਿਸ਼ਟਾ ਗੰਦਗੀ ਖਾਣਾ ਵਿਸ਼ਟਾ ਰਿਸ਼ਵਤ ਖਾਣੀ ਗੰਦਗੀ ਖਾਣ ਦੇ ਬਰਾਬਰ ਹੈ ਪਰ ਸਾਡੇ ਤੇ ਬੜੇ ਫਕਰ ਨਾਲ ਦੱਸਦੇ ਨੇ ਮੁੰਡਾ ਕੀ ਕਰਦਾ ਹੈ ਜੀ ਪੁਲਿਸ ਚ ਲੱਗਾ ਹੈ ਜੀ ਕਿੰਨੀ ਕੁ ਤਨਖਾਹ ਤਨਖਾਹ ਤੇ 35 ਕੁ ਹਜ਼ਾਰ ਹੈ 50 ਕੁ ਹਜ਼ਾਰ ਉੱਤੋਂ ਵੀ ਹੋ ਜਾਂਦਾ ਭਾਈ ਇਹ ਗੂੰ ਖਾ ਰਹੇ ਮੈਂ ਨਹੀਂ ਕਹਿੰਦਾ ਮੇਰਾ ਗੁਰੂ ਕਹਿੰਦਾ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸਟਾਲਾ ਲਈ 72 ਘਰ ਇੱਕ ਪੁਰਖ ਸਮਾਇਆ ਸਰੀਰ ਦੇ ਜਿਹੜੇ 72 ਖਾਨੇ ਨੇ ਇਹਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੈ ਸਮਾਇਆ ਹੋਇਆ ਉਨ ਦੀਆ ਨਾਮ ਲਿਖਾਈ ਮੇਰੇ ਗੁਰੂ ਨੇ ਉਹ ਮੈਨੂੰ ਰਾਹਦਾਰੀ ਲਿਖ ਦਿੱਤੀ ਵੀ ਤੂੰ ਮੇਰੇ ਕੋਲ ਉਪਰ ਪੂਜਾ ਕਰ ਪੁਕਾਰ ਕੀਤੀ ਇਹ ਵਿਕਾਰ ਸਤਾਉਂਦੇ ਨੇ ਲੈ ਮੈਂ ਤੈਨੂੰ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਲਿਖ ਦਿੰਦਾ ਇਹ ਹੁਣ ਤੇਰਾ ਕੁਝ ਨਹੀਂ ਵਿਗਾੜ ਸਕਣਗੇ ਇਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ ਮੈਂ ਇੱਥੇ ਪਰਾਇਆ ਵਾਂ ਇਸ ਮਾਤ ਲੋਕ ਵਿੱਚ ਵਿਕਾਰਾਂ ਰੂਪੀ ਕੁੱਤੇ ਬਹੁਤ ਨੇ ਸਾਰੇ ਮੇਰੇ ਪਿੱਛੇ ਪੈ ਗਏ ਨੇ ਤੇ ਜਦੋਂ ਕੁੱਤੇ ਇਸ ਤਰ੍ਹਾਂ ਪੈ ਜਾਣ ਫਿਰ ਲੋਕ ਭੋਏ ਤੇ ਹੱਥ ਮਾਰਦੇ ਕੋਈ ਰੋੜਾ ਫੜਨ ਦਾ ਭੁਲੇਖਾ ਪਾਉਂਦੇ ਉੱਚੀ ਉੱਚੀ ਕੂਕਦੇ ਉਹ ਥੋੜੇ ਜਿਹੇ ਪਿੱਛੇ ਹਟ ਜਾਂਦੇ ਜੇ ਚੁੱਪ ਕਰ ਜਾਏ ਉਹ ਫਿਰ ਵੱਢਣ ਨੂੰ ਆਉਂਦੇ
ਇਸ ਤਰ੍ਹਾਂ ਉਹਨਾਂ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਬਈ ਅਸੀਂ ਪੁਕਾਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਡਰ ਕੇ ਦੂਰ ਖੜੇ ਰਹਿੰਦੇ ਨੇ, ਜਦੋਂ ਪੁਕਾਰਨਾ ਬੰਦ ਕਰ ਦਈਓ ਫਿਰ ਉੱਤੇ ਚੜ ਜਾਂਦੇ ਨੇ। ਇਤੇ ਕੂਕਰ ਹਉ ਬੇਗਾਨਾ ਭੌਂਕਾ, ਇਸ ਤਨ ਤਾਈ ਇਸ ਤਨ ਨੂੰ ਬਚਾਉਣ ਲਈ ਮੈਂ ਭੌਂਕਣਾ। ਤੇ ਉੱਥੇ ਸਤਿਗੁਰੂ ਕਹਿੰਦੇ ਨੇ 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ ਤੇ ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨਾ ਮੇਰੇ ਵੱਲ ਲੈਣਾ ਨਿਕਲਿਆ ਹੀ ਨਹੀਂ, ਕਿਉਂਕਿ ਪੂਰੇ ਗੁਰੂ ਨੇ ਮੇਰੀ ਮਦਦ ਕੀਤੀ, ਵਾਹਿਗੁਰੂ ਦੇ ਨਾਮ ਦੀ ਰਾਹਦਾਰੀ ਲਿਖ ਦਿੱਤੀ, ਹੁਣ ਮੈਂ ਬਚ ਗਿਆ। ਅੰਤ ਵਿੱਚ ਕਹਿੰਦੇ ਨੇ ਸੰਤਾਂ ਕੋ ਮਤ ਕੋਈ ਨਿੰਦੋ, ਭਾਈ ਇਹਨਾਂ ਸੰਤਾਂ ਦੀ ਕੋਈ ਨਿੰਦਿਆ ਨਾ ਕਰਿਆ ਕਰੋ। ਕਿਉਂ ਨਾ ਕਰਿਆ ਕਰੀਏ ਭਾਈ? ਹਜ਼ੂਰ ਕਹਿਣ ਲੱਗੇ ਸੰਤ ਰਾਮ ਹੈ ਏਕੋ। ਇਹ ਜਿਹੜੇ ਸੱਚੀ ਮੁੱਚੀ ਦੇ ਸੰਤ ਨੇ ਨਾ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ, ਉਹਨਾਂ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹੈ। ਕਿੰਨਾ ਚ ਜਿਹਨਾਂ ਨਾ ਵਿਸਰੈ ਨਾਮ ਸੇ ਕਿਨੇ ਆ, ਭੇਦ ਨਾ ਜਾਣੋ ਮੂਲ ਸਾਈ ਜੇ।

ਪਾਇਆ ਜਾਂ ਕਾ ਨਾਮ ਬਿਬੇਕੋ। ਮੈਨੂੰ ਵੀ ਉਹ ਸੰਤ ਗੁਰੂ ਮਿਲਿਆ, ਪੂਰਾ ਗਿਆਨਵਾਨ ਗੁਰੂ ਮਿਲਿਆ ਜਿਹਨੇ ਮੈਨੂੰ ਵਿਕਾਰਾਂ ਤੋਂ ਬਚਾ ਲਿਆ।

ਸੋਰਠ ਮਹਲਾ ਪੰਜਵਾਂ, ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਦਾ ਬਚਨ, ਹਮਰੀ ਗਣਤ ਨਾ ਗਣੀਆ ਕਾਈ

0: ਰੰਗ ਮਾਟ ਬੜਾ ਬੇਅੰਤ ਹੈ ਅਕਾਲ ਪੁਰਖ ਵਾਹਿਗੁਰੂ। ਉਹ ਸਾਡੇ ਕੀਤੇ ਹੋਏ ਕਰਮਾਂ ਦੀ ਐਬਾਂ ਦੀ ਅਵਗੁਣਾਂ ਦੀ ਗਿਣਤੀ ਹੀ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਇਹ ਗਿਣਤੀਆਂ ਕਰਨ ਲੱਗ ਪਿਆ ਤੇ ਫਿਰ ਤੇ ਇਹਨਾਂ ਦਾ ਬਚਾਅ ਹੋ ਹੀ ਨਹੀਂ ਸਕਦਾ। ਲਿਖ ਹੈ ਕਤਹਿ ਨਾ, ਲੇਖੇ ਕਰਨ ਨਾਲ, ਹਿਸਾਬ ਕਿਤਾਬ ਕਰਨ ਨਾਲ ਕਦੀ ਪਾਰ ਉਤਾਰਾ ਨਹੀਂ ਆਉਣਾ, ਕਿਉਂਕਿ ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨਾ ਪਾਰਾਵਾਰ। ਇਹ ਉਰਦੂ ਦਾ ਲਫ਼ਜ਼ ਹੈ ਖਤਾ, ਖਤਾ ਤੇ ਉਹ ਤੇ ਇਹਦਾ ਬਹੁਵਚਨ ਬਣਾਉਣ ਤੇ ਖਤਾਏ ਕਹਿੰਦੇ ਨੇ। ਹਾਂਜੀ ਸਾਡੇ, ਕਿਉਂਕਿ ਹੁਣ ਜਿਹੜੇ ਸ਼ਬਦ ਪੰਜਾਬੀ ਜਿਹੜੀ ਹੈ ਇਹ ਅਡੋਪਟ ਬਹੁਤ ਕੁਛ ਕਰ ਲੈਂਦੀ ਹੈ, ਤੇ ਗੁਰੂ ਸਾਹਿਬ ਨੇ ਫਿਰ ਸਿੱਧਾ ਹੀ ਤਰੀਕਾ ਵਰਤਿਆ ਜਿਵੇਂ ਝੰਡਾ ਝੰਡੇ, ਡੰਡਾ ਡੰਡੇ, ਗੰਢਾ ਗੰਢੇ, ਇਸ ਤਰ੍ਹਾਂ ਖਤਾ ਖਤੇ। ਗੁਰਮੁਖ ਪਿਆਰੇ ਪਾਠ ਖਤੇ ਵੀ ਕਰਦੇ ਨੇ, ਪਰ ਖਤੇ ਅਸੀਂ ਖਤੇ ਬਹੁਤ ਕਮਾਮ ਦੇ, ਅਸੀਂ ਗਲਤੀਆਂ ਬਹੁਤ ਕਰਨੇ ਆ। ਅੰਤ ਨਾ ਪਾਰਾ ਵਾਰ, ਹਰ ਜੀ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਣਾਗਾਰ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ। ਉਹ ਆਪਣੇ ਬਿਰਧ, ਬਿਰਧ ਅੱਖਰ ਹੁੰਦੇ ਨੇ ਸ਼ੁਰੂ ਤੋਂ ਜੋ ਉਹਦਾ ਨੇਚਰ ਹੈ, ਸੁਭਾਅ ਹੈ, ਜੋ ਮੁੱਢ ਕਦੀਮੀ ਦਾ ਸੁਭਾਅ ਹੈ ਉਹਦੇ ਮੁਤਾਬਕ ਵਾਹਿਗੁਰੂ ਬਖਸ਼ਿੰਦਾ ਹੈ। ਉਹ ਗਲਤੀਆਂ ਵੱਲ ਧਿਆਨ ਨਹੀਂ ਦਿੰਦਾ, ਜਿਹੜਾ ਥੋੜਾ ਬਹੁਤਾ ਸਾਡੇ ਤੋਂ ਚੰਗਾ ਹੋ ਜਾਂਦਾ ਉਧਰ ਧਿਆਨ ਦਿੰਦਾ, ਇਹ ਬੜਾ ਚੰਗਾ ਹੈ। ਹੱਥ ਦੇ ਰਾਖੇ ਕਰ ਆਪਣੇ ਵਕਾਰਾਂ ਤੋਂ, ਆਪਣੇ ਸੇਵਕਾਂ ਨੂੰ ਹੱਥ ਦੇ ਕੇ ਬਚਾ ਲੈਂਦਾ। ਸਤ ਸੰਗਤ ਮਨ ਦੀ ਬਿਰਤੀ ਹੈ ਨਾ, ਕਦੀ ਕਦੀ ਬੜੀਆਂ ਉੱਚੀਆਂ ਉਡਾਰੀਆਂ, ਕਦੀ ਕਦੀ ਤਿਆਗ ਕਰਨ ਤੇ ਦਿਲ ਕਰਦਾ, ਕਦੀ ਕਦੀ ਦੂਜਿਆਂ ਦਾ ਖੋਣ ਤੇ ਦਿਲ ਕਰਦਾ, ਕਦੀ ਕਦੀ ਸੁਰਤ ਬੜੀ ਨਿਮਰਤਾ ਵਿੱਚ ਆ ਜਾਂਦੀ ਹੈ ਉਹ ਹੀ ਮਨ ਹੁੰਦਾ, ਕਦੀ ਕਦੀ ਬੜਾ ਹੰਕਾਰੀ ਹੋ ਜਾਂਦਾ, ਕਦੀ ਕਦੀ ਦੂਜਿਆਂ ਦਾ ਚੰਗਾ ਕਰਨ ਤੇ ਦਿਲ ਕਰਦਾ ਉਹ ਹੀ ਮਨ ਹੈ, ਗੁੱਸਾ ਆਇਆ ਹੋਵੇ ਤੇ ਕਹਿੰਦਾ ਇਹਦਾ ਮੰਦਾ ਕਰ ਦੇਣਾ। ਇਹੀ ਭੌਜਲ ਹੈ, ਇਹ ਜਿਹੜੀ ਬਿਰਤੀ ਹੈ ਸਾਡੀ, ਇਹਦੇ ਤੋਂ ਸਾਨੂੰ ਵਾਹਿਗੁਰੂ ਹੱਥ ਦੇ ਕੇ ਬਚਾ ਲੈਂਦਾ। ਹੱਥ ਦੇ ਰਾਖੇ ਕਰ ਆਪਣੇ ਤੇ ਸਦਾ ਸਦਾ ਰੰਗ ਮਾਣ। ਉਹਦਾ ਬਿਰਧ ਹੈ, ਉਹਦਾ ਸੁਭਾਅ ਹੈ, ਔਗਣ ਨਹੀਂ ਚਿਤਾਰਦਾ। ਅੰਤ ਵਿੱਚ ਜਿਉ ਪਾਏ ਪਿੰਡ ਜਿਨ ਸਾਜਿਆ, ਜਿਸਨੇ ਸਰੀਰ ਵਿੱਚ ਜਿੰਦ ਪਾ ਕੇ ਤੇ ਫਿਰ ਸਰੀਰ ਨੂੰ ਸਾਜਿਆ। ਹੁਣ ਇੱਥੇ ਵਿਚਾਰਨ ਵਾਲੀ ਗੱਲ ਹੈ, ਸਰੀਰ ਵਿੱਚ ਜਿੰਦ ਪਾ ਕੇ ਸਾਜਿਆ। ਜੀ ਹਾਂ, ਕਦੀ ਕਦੀ ਸਰੀਰ ਜਨਮ ਲੈਂਦਾ, ਮੈਨੂੰ ਖਿਮਾ ਕਰ ਦੇਣਾ, ਤੇ ਅਸੀਂ ਸਾਡੇ ਕੰਨਾਂ ਸ਼ਰੋਤ ਪੈਂਦੀ, ਬੱਚਾ ਮਰਿਆ ਹੋਇਆ, ਬੱਚਾ ਪੈਦਾ ਹੋਇਆ, ਇਹ ਵੀ ਉਹਦਾ ਤਰਸ ਹੈ ਵੀ ਜਿੰਦ ਪਾ ਕੇ ਪੈਦਾ ਕੀਤਾ, ਨਹੀਂ ਤੇ ਉਦਾਂ ਵੀ ਹੋ ਜਾਂਦਾ। ਜੀਉ ਪਾਏ ਜਿੰਦ ਪਾ ਕੇ, ਪਿੰਡ ਜਿੰਨ ਸਾਜਿਆ, ਸਰੀਰ ਬਣਾਇਆ ਔਰ ਫਿਰ ਬਸ ਨਹੀਂ ਕੀਤੀ, ਜਨਮ ਦੇ ਦਿੱਤਾ, ਦਿੱਤਾ ਪਹਿਨਣ ਖਾਣ ਤੇ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ, ਸਾਨੂੰ ਖਾਣ ਲਈ ਵੀ ਦਿੱਤਾ, ਸਾਨੂੰ ਪਾਉਣ ਲਈ ਵੀ ਦਿੱਤਾ, ਸਾਨੂੰ ਰਹਿਣ ਲਈ ਵੀ ਜਗ੍ਹਾ ਦਿੱਤੀ, ਸਾਨੂੰ ਚੜ੍ਹਨ ਲਈ ਵੀ ਸਵਾਰੀਆਂ ਦਿੱਤੀਆਂ, ਮਤਲਬ ਕਿਸੇ ਪਾਸਿਓਂ ਕੋਈ ਕਮੀ ਨਹੀਂ ਛੱਡੀ, ਇਹ ਉਹਦਾ ਤਰਸ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਉਹ ਆਪਣੇ ਸੇਵਕ ਦੀ ਪੈਜ ਇੱਜ਼ਤ, ਵਕਾਰਾਂ ਤੋਂ ਉਹ ਆਪਣੇ ਸੇਵਕ ਦੀ ਆਪ ਹੀ ਇੱਜ਼ਤ ਰੱਖ ਲੈਂਦਾ ਹੈ। ਲਿਹਾਜ਼ਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਦ ਕੁਰਬਾਨ ਐਸੇ ਦੀਨ ਦਿਆਲ ਅਕਾਲ ਪੁਰਖ ਤੋਂ, ਪਰਮੇਸ਼ਰ ਸਰੂਪ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ, ਸਦਕੇ ਜਾਣਾ ਚਾਹੀਦਾ, ਬਲਿਹਾਰ ਜਾਣਾ ਚਾਹੀਦਾ, ਭੁੱਲਾਂ ਗਲਤੀਆਂ ਦੀ ਜੋ ਮੇਥੋਂ ਵਿਚਾਰਾਂ ਕਰਦਿਆਂ ਹੋਈਆਂ ਨੇ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
1: आनंद भया मेरी माए सतगुरु मैं पाया सतगुर तां पाया सहज सेती मन वजियां वधाइयां राग रतन परवार परियां शब्द गावन आईयां शब्दों तां गावो हरी केरा मन जिनी वसाया कह नानक आनंद हुआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओ करे तेरा कार्ज सब सवारना सबना गल्ला समरथ स्वामी सो क्यों मनो विसारे कह नानक मन मेरे सदा रहो हर नाले साचे साहिबा क्या नाही कर तेरा करता तेरा सब किच है जिस दें सो पावे सदा सिफसाला तेरी नाम मन वसावे नाम जिन कह मन वस्या वाजे शब्द कनेरे कह नानक सच्चे साहिब क्या नाही कर तेरा साचा नाम मेरा आधारो साच नाम आधार मेरा जिन भुखा सब गवाइया कर शांत सुख मनाए वस्या जिन इच्छा सब पुजाइया सदा कुर्बान कीता गुरु इट्ठा हो जिस दिया ए वडियाइया कह नानक सुनो संतो शब्द धरो प्यारो साचा नाम मेरा आधारो वाजे पंच शब्द तित कर सपागे शब्द वाजे कला जित कर तारिया पंच दो तुद वस कीते काल कंटक मारिया तुर करम पाया तुद जिन को से नाम हर कह लागे कह नानक तै सुख हुआ तित करिया ना दवाजे आनंद सुनो हो वड भागी हो सगल मनोरथ पूरे पार ब्रह्म प्रपाया उतरे सगल बसूरे दुख रोग संताप उतरे सुनी सच्ची बाणी संसाजन पय सरसे पूरे गुरते जानी सुनते पनीत कहते पवित सतगुर रहा भार पूरे बिनवंत नान गुर चरण लागे वाजे अनहद तूरे वाहिगुरु जी का खालसा वाहिगुरु जी की फतेह।

ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾਉਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਤਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੋਏ ਉਪਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਪ ਜੀ ਦੇ ਹੁਕਮ ਵਿੱਚ ਅਸੁਨ ਦਾ ਮਹੀਨਾ ਪ੍ਰਾਰੰਭ ਹੋਇਆ ਕਿਰਪਾ ਕਰਨ ਇਸ ਨੂੰ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਥਾ ਪ੍ਰਾਣ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ ਰਾਜਵਿੰਦਰ ਕੌਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬਿੰਤੇ ਸੋਹਣੇ ਰਮਾਲੇ ਭੇਟ ਕਰਦੇ ਹਨ ਸੁਰਜੀਤ ਕੌਰ ਜੋਗਿੰਦਰ ਸਿੰਘ ਵੱਲੋਂ ਆਪਣੇ ਬੇਟੇ ਹਰਵਿੰਦਰ ਸਿੰਘ ਸੰਯੋਗ ਖੋਲ੍ਹਣ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੇ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਾਖਿਆ ਹਰ ਸੋ ਕਹੂ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਆਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਜਿਤ ਪ੍ਰਭ ਆਵੇ ਚਿੱਤ, ਜਿਦਨ ਵਸਰੇ ਪਾਰ ਬ੍ਰਹਮ ਫਿੱਟ ਪਲੇਰੀ ਰੁੱਤ ਮਹਾਦਿਵਸ ਮੂਰਤ ਭਲੇ। ਜਿਨ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ

ਵਾਹਿ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਆਪ ਜੀ ਅੰਮ੍ਰਿਤ ਵੇਲੇ ਤੁਸੀਂ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀ ਭਰ ਰਹੇ ਹੋ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਅੱਸੂ ਦਾ ਮਹੀਨਾ ਪ੍ਰਾਰੰਭ ਹੋਇਆ। ਗੁਰੂ ਮਹਾਰਾਜ ਕਿਰਪਾ ਕਰਨ, ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ, ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣ। ਗੁਰੂ ਮਹਾਰਾਜ ਦੀ ਕਿਰਪਾ ਕਰਨ, ਆਉਣ ਵਾਲਾ ਸਮਾਂ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਾਉਣ। ਆਪ ਜੀ ਨੇ ਅੰਮ੍ਰਿਤ ਵੇਲੇ ਗੁਰੂ ਘਰ ਵਿਖੇ ਹਾਜ਼ਰੀਆਂ ਭਰੀਆਂ ਹਨ। ਪਿੱਤਰ ਨਾਮ ਜਪ ਕੇ, ਪਿੱਤਰ ਬਾਣੀ ਪੜ੍ਹ ਸੁਣ ਕੇ, ਕਥਾ ਕੀਰਤਨ ਸਰਵਨ ਕਰਕੇ ਹਾਜ਼ਰੀਆਂ ਲਵਾਈਆਂ। ਗੁਰੂ ਮਹਾਰਾਜ ਦੀ ਕਿਰਪਾ ਕਰਨ, ਸੁਣ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਨਵੇਂ ਮਹੀਨੇ ਦੇ ਸੰਬੰਧ ਵਿੱਚ ਸ਼ਾਮ ਦੇ ਅੱਜ ਦੀਵਾਨ ਵਿੱਚ ਸਜਣਗੇ ਆਪ ਜੀ ਨੇ ਸ਼ਾਮ ਦੀਵਾਨ 'ਚ ਹਾਜ਼ਰੀਆਂ ਭਰਨੀਆਂ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਦੇ ਆਗਮ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਉਣ ਵਾਲੇ ਐਤਵਾਰ ਦੀਵਾਨ ਸਾਜ ਰਹੇ ਹਨ ਅਤੇ ਸ਼ੁੱਕਰਵਾਰ ਨੂੰ ਵਿਸ਼ੇਸ਼ ਧਿਆਨ ਵਿੱਚ ਸਿਮਰਨ ਹੋਣਗੇ। 8:15 ਤੋਂ 9:15 ਤੱਕ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਗੁਰੂ ਘਰ ਵਿਖੇ ਅਮਰ ਦਾ ਬਾਟਾ ਅਮਰ ਸੰਚਾਰ ਹੋ ਰਹੇ ਹਨ ਨਵੰਬਰ ਮਹੀਨੇ 'ਚ, ਜੋ ਕਿ 27 ਤਰੀਕ ਨੂੰ ਦਿਨ ਸ਼ੁੱਕਰਵਾਰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਣਗੇ। ਆਪ ਜੀ ਜਿਨ੍ਹਾਂ ਨੇ ਗੁਰੂ ਵਾਲੇ ਬੰਨਾਂ ਆਪਣੇ ਨਾਮ ਲਹਿਰ 'ਚ ਲਿਖਾ ਸਕਦੇ ਹੋ, ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੁਹੇਲਾ ਕਰੋ। ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤੋਂ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਵ ਤੁਖ ਸੰਮਦੀ, ਨੂਰ ਅਰਸੋਂ ਕੁਰਸੋਂ ਝੱਟੀਆ। ਤੁਧ ਡਿੱਠੇ ਸੱਚੇ ਪਾਤਸ਼ਾਹ,

ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਆ ਰਹਾਓ। ਪ੍ਰਿਤ ਪਾਲੈ ਅਪਿਆਉ ਦੇ ਕਛ ਊਨ ਨ ਹੋਈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਅਚਲ ਅਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪਾ। ਜਾਪ ਜਾਪ ਕਰਹਿ ਆਨੰਦ ਜਨ ਅਚਰਜ ਅਨੂਪਾ। ਸਾ ਮਤ ਦੇਹੁ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ। ਨਾਨਕ ਮੰਗਾ ਦਾਨ ਪ੍ਰਭ ਰੇਨ ਪਗ ਸਾਦਾ। ਸਾ ਮਤ ਦੇਹੁ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ। ਨਾਨਕ ਮੰਗਾ ਦਾਨ ਪ੍ਰਭ ਰੇਨ ਪਗ ਸਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚਾਰ ਦਿਨ ਅਰਦਾਸ ਕਰਾਂਗੇ ਗੁਰੂ ਕਰਦੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹੋ ਸਿਰਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹੋ ਸਿਰਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ, ਕਹੁ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੌ ਮੀਨਾ। ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹੇ ਉਦਾਸ, ਕਹੁ ਨਾਨਕ

ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤਿਤ ਉਧਾਰਨ ਭੈ ਹਰਨ, ਹਰ ਅਨਾਥ ਕੇ ਨਾਥ। ਕਹੋ ਨਾਨਕ ਤਹਿ ਜਾਨੀਐ, ਸਦਾ ਬਹਿਤ ਤੁਮ ਸਾਥ। ਤਨ ਧਨ ਜੇ ਤੋ ਕਹੁ ਦਿਓ, ਤਾਂ ਸਿਉ ਨਿਹੋ ਨਕੀਨ। ਕਹੁ ਨਾਨਕ ਨਰ ਬਾਬਰੀ, ਅਬ ਕਿਉ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ, ਅਰਜਹਿ ਨੀਕੇ ਧਾਮ। ਕਹੁ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨ ਰਾਮ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀ ਨ ਕੋਈ। ਕਹੁ ਨਾਨਕ ਸੁਨ ਰੇ ਮਨਾ, ਤਹਿ ਸਿਮਰਤ ਗਤ ਹੋਈ। ਜੈ ਸਿਮਰਤ ਗਤ ਪਾਈਐ, ਤਿਹ ਭਜ ਰੇ ਤੈ ਮੀਤ। ਕਹੁ ਨਾਨਕ ਸੁਨ ਰੇ ਮਨਾ, ਔਜ ਘਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ। ਕਹੁ ਨਾਨਕ ਤਿਹ ਭਜ ਮਨਾ, ਭਉ ਨਿਧ ਉਤਰਹਿ ਪਾਰ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਮਾਨ। ਕਹੁ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੀ ਜਿਹੇ, ਕੰਚਨ ਲੋਹ ਸਮਾਨ। ਕਹੁ ਨਾਨਕ ਸੁਨ ਰੇ ਮਨਾ, ਮੁਕਤ ਤਾਹਿ ਤੈ ਜਾਨ। ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ।

ਜਾਂ ਸੁਪਨਾ ਯਾਰ ਭੇਖਨਾ ਐਸੇ ਜਗ ਕਾ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸਨੀਤ ਜਗ ਰਚ

ਕਹੁ ਨਾਨਕ ਬਿਨ ਹਰ ਭਜਨ ਪਰਤ ਤਾਹਿ ਜਮ ਫੰਦ। ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਕਹੁ ਨਾਨਕ

ਕਹੁ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਰਾਨ। ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤਿਹ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ। ਕਹੁ ਨਾਨਕ ਬਿਨ ਹਰਿ ਭਜ

ਕਹੋ ਨਾਨਕ ਹਰ ਭਜਨ ਬਿਨਾ ਪਰਤ ਤਾਹ ਜਮ ਫੰਦ ਸੁਖ ਮੈਂ ਬਹੁ ਸੰਗੀ ਭਾਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਭਰ ਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਵਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨ ਹੋਤੋ ਸੋ ਨਾ ਕੀਓ ਪਰ ਲੋਭ ਕਾ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਭ ਤੇ ਅੰਦ ਮਨ

ਨਾਨਕ ਤੇਰ ਹਰ ਭਗਤ ਹੈ ਤੈ ਰਾਖੋ ਮਨ ਮਾਹੇ। ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੇਤਾ ਕਹਿ ਨਾਨਕ।

ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠੋ ਨੰਦਨ ਪ੍ਰਥਮ ਰਾਗ ਭੈਰੋਂ ਬੈ ਕਰਹੀ ਪੰਚ ਰਾਗ ਨੀ ਸੰਗ ਉਚਰਹੀ ਪ੍ਰਥਮ ਭੈਰ ਬੀ ਬਿਲਾਬਲੀ ਪੁੰਨਿਆ ਕੀ ਗਾਵੈ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਇਹ ਭੈਰੋਂ ਕੀ ਪੰਚੋ ਨਾਰੀ ਪੰਚਮ ਹਰਖਤ ਸਾਖ ਸੁਨਾਵਹਿ ਬੰਗਾਲ ਮਦ ਮਾਧਵ ਗਾਵਹਿ ਲਲਿਤ ਬਲਾਵਲ ਗਾਵ ਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਭੈਰਵ ਕੀ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਪ ਹੈ ਸੰਗ ਰਾਗਨੀ ਪੰਚੋ ਥਪ ਹੈ ਗੋਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਹਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੌਸਕ ਓ ਵਾਰਾ ਖਾਓ ਖਟ ਆਓ ਪਹੁਰਾ ਨਦ ਗਾਏ ਅਸ਼ਟਮਾਲ ਕੌਸਕ ਸੰਗਲਾਈ ਪੁਨ ਆਯੋ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉੱਠੈ ਤਾਨ ਕਲੋਲ ਗਾਇਨ ਤਾਰ ਮੇ ਲਾਭਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ ਸਰਸ ਹੀਰੀ ਲੈ ਪਹਰ ਜਾ ਸੰਗਲਾਹੀ ਪੰਚੋਂ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੋਹਾਏ ਸਰਸਬਾਨ ਓ ਆਹੀ ਬਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕੱਛੇ ਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੁਜਰੀ ਸੰਗ ਦੀਪਕ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਂਦਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾ ਵਰੀ ਤਹਿ ਪਾਤਸ਼ਾਹ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ

ਗੁੰਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਾਸ਼ਟਮ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੋਰਠ ਗੋਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣਗੁਨੀ ਉੱਚੈ ਸੁਰ ਸੂਹੋ ਪਨਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਾਰ ਗਜ ਧਰ ਕੇ ਦਾਰਾ ਜਬਲੀ ਧਾਰ ਨਟ ਆਉ ਜਲ ਧਾਰ ਪੁਨ ਗਾਵੈ ਸੰਕਰਿਓ ਸਿਆਮਾ ਮੇਘ ਰਾਗ

ਜੀ ਨਾਲ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਭਜੀਆਂ ਬਾਦ ਆਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਾ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਰਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਮਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਰਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਰਾ ਸਿਵਰ ਸਲਾਹ ਤੇਰੀ ਨਾ ਮਨ ਵਸਾਵਾਈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਬੜਿਆਈਆਂ ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੌ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨ ਹਦ ਵਾਜੇ ਆਨੰਦ ਸੁਣੋ ਬੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਪਹਿ ਅਰਦਾਸ।

ਵਾਹਿਗੁਰੂ ਸਾਹਿਬ ਜੀਓ, ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ, ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ, ਸੋ ਕਹੋ ਟਲ ਗੁਰ ਸੇਵੀਆ, ਐਨਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾਈ, ਹੋਵੈ ਸਿਵ ਤੁਖ ਸੰਮ ਦੀ, ਡੂਰੀਅਰ ਸੋਹ ਕੁਰ ਸੋਹ ਝੱਟੀਆ, ਤੁਧ ਡਿੱਠੀ ਸੱਚੀ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਆ, ਸਤਨਾਮ

ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੈ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜਿਸ ਦਰਬਾਰ ਮੋਹ ਕੇ ਬੋਲਣ ਬੋਲੀਐ ਜਰ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵਾ ਜਾਣੀਐ ਸਭ ਆਪੇ ਸੱਚੇ ਅਰਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣਿਆ ਮਨ ਰੱਖੀਆ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਵੱਡਿਆ ਭਾਗਾਂ ਵਾਲੇ ਹਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਾਂ ਨੇ ਭੋਗ ਦੇ ਸਲੋਕ ਸ਼ਰਵਣ ਕੀਤੇ ਗੁਰਮੁਖ ਪਰਿਵਾਰ ਬੀਬੀ ਸੁਖਜੀਤ ਕੌਰ ਨੇ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਸਤਿਗੁਰੂ ਨੇ ਕਿਰਪਾ ਕਰਕੇ ਆਪ ਆਪਣੀ ਸੇਵਾ ਲਈ ਹੈ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਨ ਹੋਰ ਵੀ ਉਦੋਂ ਬਖਸ਼ਿਸ਼ ਕਰਨ ਪਾਠ ਆਰੰਭ ਕੀਤਾ ਹੈ ਅਤੇ ਅੱਜ ਨਾਲ ਹੀ ਸੰਗਰਾਂਦ ਦਾ ਦਿਹਾੜਾ ਹੈ ਸਤਿਗੁਰੂ ਕਿਰਪਾ ਕਰਨ ਇਹ ਚੜ੍ਹਿਆ ਮਹੀਨਾ ਸਮੁੱਚੀਆਂ ਸੰਗਤਾਂ ਸਮੁੱਚੇ ਪਰਿਵਾਰਾਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਸਤਿਗੁਰੂ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨ ਆਪਣੀ ਸੇਵਾ ਆਪ ਲੈ ਲੈਣ ਸਨਮੁਖ ਬਣਾ ਕੇ ਰੱਖਣ ਪਰਿਵਾਰ ਵਿੱਚ ਸਿੱਖੀ ਦੀ ਵਾਰਦਾਤ ਬਖਸ਼ਿਸ਼ ਕਰਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਇੱਥੇ ਦੀਵਾਨ ਦੀ ਸਮਾਪਤੀ ਹੈ ਭੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਸ ਗੋਬਿੰਦਾਸ ਤੁਹਾਰ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ।

ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗੰਤ ਗੁਰੂ ਨਾਨਕ ਕੀ ਬੜਿਆਈ ਪ੍ਰਗਟ ਭਈ ਸਗਲੇ ਜੁਗੰਤ ਗੁਰੂ ਨਾਨਕ ਕੀ ਬੜਿਆਈ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗੱਲ ਰਾਖੀ ਮੇਰੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।

वाहेगुरु वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ।

まあ

ਵਾਹਿਗੁਰੂ ਵਾਹਿਗੁਰੂ ਵਾਹ

Bye.

Bye.

Bye.

Bahe.

ਪ੍ਰਭ ਔਲਾਦ ਰਹੋ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਮਨ ਬਿਲਾਸ ਭੈ ਸਾਹਿਬ ਅਜਜ ਦੇਖ ਵਿਦਾਈ ਹਰ ਸਿਮਰ ਸਿਮਰ ਆਨੰਦ ਕਰਨ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰਨ ਪ੍ਰਭ ਪੂਰਨ ਪੈਜ ਰਖਾਈ ਚਾਚਰੀ ਸ਼ਾਨ ਗੋਬਿੰਦ।

0: ਗੋਬਿੰਦ ਸਿੰਘ ਸੱਚ ਭੋਜਨ ਜੋੜੇ, ਮਨ ਰਤਾ ਗੋਬਿੰਦ ਸਿੰਘ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿੰਘ ਹਸਤੀ ਘੋੜੇ, ਪ੍ਰੀਤ ਲੱਗੀ ਹਰ ਨਾਮ ਸਿੰਘ ਹਸਤੀ ਘੋੜੇ, ਰਾਜ ਮਿਲਕ ਖੁਸ਼ੀਆਂ ਘਣੀ ਢਾਏ ਮੁਖ ਨਾ ਮੋੜੇ, ਰਾਜ ਮਿਲਕ ਖੁਸ਼ੀਆਂ ਘਣੀ ਢਾਏ ਮੁਖ ਨਾ ਮੋੜੇ, ਢਾਡੀ ਦਰਪਾ ਮੰਗਣਾ ਦਰ ਕਦੇ ਨਾ ਛੋੜੇ, ਢਾਡੀ ਦਰਪਾ ਮੰਗਣਾ ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਜਾਓ ਇਹ ਨਿਤ ਪ੍ਰਭ ਲੋੜੇ, ਨਾਨਕ ਮਨ ਤਨ ਜਾਓ ਇਹ ਨਿਤ ਪ੍ਰਭ ਕੋ ਲੋੜੇ, ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭ ਚਿੰਤਾ ਲਾਏ ਹਮਾਰੀ, ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭ ਚਿੰਤਾ ਲਾਏ ਹਮਾਰੀ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਨਿਰੰਕਾਰ ਤੂੰ ਸਦਾ ਸਲਾਮਤ ਨਾਨਕ, ਤੂੰ ਠਾਕੁਰ ਵਿੱਚ ਭਗਵਾਨ ਨਾਨਕ ਕੀ ਪ੍ਰਾਪੇ ਆਪਣੀ ਭਗਤੀ ਲਾਏ, ਮੰਗੋ ਦਾਨ ਠਾਕੁਰ ਨਾ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਨਿਰੰਕਾਰ ਤੂੰ ਸਦਾ ਸਲਾਮਤ ਨਾਨਕ, ਤੂੰ ਠਾਕੁਰ ਵਿੱਚ ਭਗਵਾਨ ਨਾਨਕ ਕੀ ਪ੍ਰਾਪੇ ਆਪਣੀ ਭਗਤੀ ਲਾਏ, ਮੰਗੋ ਦਾਨ ਠਾਕੁਰ ਨਾ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਕੋਟ ਕੋਟ ਪ੍ਰਣਾਮ, ਭੁੱਲ ਚੁੱਕ ਮਾਫ ਤੇਰੇ ਚਰਨ ਕਮਲਾਂ, ਬਹੁਤ ਬਹੁਤ ਧੰਨਵਾਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਪਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ,
1: ਸਤਨਾਮ ਸ੍ਰੀ ਵਾਹਿਗੁਰੂ ਜੀਓ, ਤੁਮਦਾ ਤੇ ਠਾਕਰ ਪ੍ਰਤ ਪਾਲਕ ਨਾਇਕ ਕਰ ਖਸਮ ਮਾਰੇ, ਤੁਮਦਾ ਤੇ ਠਾਕਰ ਪ੍ਰਤ ਪਾਲਕ ਨਾਇਕ ਖਸਮ ਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਅੰਬਾਰਕ ਤੁਮਰੇ ਧਾਰੇ, ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੂ, ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ, ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ।

ਜਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਏ ਰਹੋ। ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾ ਰੇ ਨਾਰਾ ਪਤਤ ਪੁਨੀਤ ਕਰ ਲੀਨੇ

ਅਜੇ ਤੱਕ ਜਾਗ ਹੀ ਨਹੀਂ ਖੁੱਲਦੀ। ਤੇ ਜਿਹਨਾਂ ਨੂੰ ਭੈੜਿਆਂ ਕੰਮਾਂ ਤੋਂ ਫੁਰਸਤ ਨਹੀਂ ਮਿਲਦੀ ਉਹਨਾਂ ਗੁਰਸਿੱਖਾਂ ਵਾਸਤੇ ਸ਼ਬਦ ਨਹੀਂ ਸਾਰੇ। ਕਿੰਨਾ ਗੁਰਸਿੱਖਾਂ ਵਾਸਤੇ ਬਾਣੀ ਆਖੀ ਹੈ ਕਿ ਉਹ ਗੁਰਸਿੱਖ ਜਿਹੜੇ ਨਿਤਾ ਪ੍ਰਤੀ ਚੱਲ ਕੇ ਗੁਰੂ ਦੀ ਸਾਧ ਸੰਗਤ ਜਾ ਕੇ ਬੈਠਦੇ ਹਨ, ਜਿਹੜੇ ਨਿਤਾ ਪ੍ਰਤੀ ਗੁਰੂ ਦਾ ਨਾਮ ਜਪਦੇ ਹਨ, ਕਿਉਂ ਨਾ ਚੰਗਾ ਹੋਵੇ ਜੇ ਮੇਰੇ ਤਨ ਦੇ ਚਮੜਿਆਂ ਦੀਆਂ ਜੁੱਤੀਆਂ ਬਣ ਜਾਣ। ਤੇ ਉਹ ਜਿਹੜੇ ਗੁਰਸਿੱਖ ਗੁਰੂ ਦੀ ਗੋਦ ਵਿੱਚ ਆ ਕੇ ਹਰ ਰੋਜ਼ ਬਹਿੰਦੇ ਹਨ, ਉਹਨਾਂ ਦੇ ਪੈਰਾਂ ਵਿੱਚ ਜੁੱਤੀਆਂ ਹੋਣ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਗੁਰਸਿੱਖ ਮੇਰੇ ਤਨ ਦੇ ਚਮੜੇ ਦੀਆਂ ਬਣੀਆਂ ਹੋਈਆਂ ਜੁੱਤੀ ਪਹਿਨਣ ਤੇ ਮੇਰੇ ਕਿੰਨੇ ਤਨ ਭਾਗ ਹੋਣਗੇ। ਸ਼ਬਦ ਉਚਾਰਦੇ ਹਨ, ਆਓ ਸਾਰੇ ਰਸਨਾ ਪੂਜਨ ਕਰੀਏ।

ਪਾਤਸ਼ਾਹ ਦੀ ਅਸੀਸ ਰਸਮਾਂ ਤੋਂ ਉਸਤਤੀ ਕਰ ਰਹੇ ਹਾਂ, ਉਪਮਾ ਕਰ ਰਹੇ ਹਾਂ, ਉਹਦੀ ਸ਼ਲਾਘਾ ਕਰ ਰਹੇ ਹਾਂ। ਆਓ ਇੱਕ ਕੰਮ ਹੋਰ ਕਰੀਏ, ਜਿਸ ਕੰਮ ਕਰਨ ਨਾਲ ਗੁਰੂ ਹੋਰ ਜ਼ਿਆਦਾ ਖੁਸ਼ ਹੋ ਜਾਏ। ਪਾਤਸ਼ਾਹ ਰਹਾਉ ਦੀ ਪੰਕਤੀ ਚ ਕੀ ਫਰਮਾਉਂਦੇ ਹਨ, ਮਨ ਮੇਰੇ ਕਰਤੇ ਨੂੰ ਸਲਾਹੇ ਤੇ ਸਭੇ ਛੱਡ ਸਿਆਣ। ਗੁਰੂ ਘਰ ਦੇ ਵਿੱਚ ਕਦੇ ਚਤਰਾਈ ਨਹੀਂ ਚੱਲਦੀ, ਸਿਆਣਪ ਨਹੀਂ ਚੱਲਦੀ। ਇੱਥੇ ਕੀ ਚੱਲਦਾ ਹੈ? ਇੱਥੇ ਪ੍ਰੇਮ ਚੱਲਦਾ ਹੈ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਅਸੀਂ ਆਪਣੇ ਮਨ ਦੀਆਂ ਚਤਰਾਈਆਂ ਛੱਡੀਏ, ਸਿਆਣਪਾ ਛੱਡ ਕੇ ਤੇ ਗੁਰੂ ਦੀ ਚਰਨੀ ਤਾਂ ਲੱਗੀ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਫਰਮਾਉਂਦੇ ਹਨ, ਆਓ ਸਾਰੇ ਰਸਨਾ ਪਵਿੱਤਰ ਕਰੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹੋ ਸਿਰਸ਼ਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨਾ। ਬਿਖਿਆਨ ਸਿਉਂ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਫਾਸ। ਤਰਣ ਆਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਬਿਰਧ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ,

ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੈ ਭਜ ਮਨਾ ਪਉ ਨਿਧਿ ਉਤਰੈ ਪਾਰ ਸੁਖ ਦੁਖ

ਮਾਲਾ ਰਾਗ ਏਕ ਸੰਗ ਪੰਚ ਪਰੰਗਨ ਸੰਗ ਆਲਾਪੇ ਅੱਠੋ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗ ਨੀ ਸੰਗ ਉਚਰਹੀ।

ਲਾਵਹਿ ਲਲਿਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਵਹਿਟ ਪੁੱਤਰ ਭੈਰਵ ਕਹਿ ਗਾਵੇ ਗਾਇਨ ਪਾਤਰ ਦੁਤੀਆ ਮਾਲਕੋ ਸਕੇ ਅਲਾਪੇ ਸੰਗ ਰਾਗਨੀ ਪੰਚੋ ਥਾਪੇ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹਤੀ ਉਚਾਰੀ ਤਨਾਸਰੀ ਏ ਪੰਚੋ ਗਾਈ ਮਾਲ ਰਾਗ ਕਹੋ ਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੋ ਸਕੇ ਉਬਾਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਸਦ
1: ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜਗਦਾਤਾ ਸੋਏ ਭਗਤ ਵਛਲ ਤਿਹੁ ਲੋਏ ਜੀਉ। ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਇ ਜੀਉ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਤੇ ਆਵ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਕਿ ਦਰ ਘਰ ਦੇ ਪ੍ਰੀਤਵਾਨ ਸਤਿਕਾਰਯੋਗ ਭਾਈ ਪ੍ਰੇਮ ਸਿੰਘ ਜੀ, ਜਿਨ੍ਹਾਂ ਦੇ ਨਿਵਿੱਤ ਸੋ ਤੁਰਕੀ ਬਾਣੀ ਦੇ ਸਹਿਜ ਜਾਪ ਚੱਲ ਰਹੇ ਸਨ, ਸਭ ਤੋਂ ਪਹਿਲਾਂ ਉਹਨਾਂ ਦੇ ਅੱਜ ਅੰਤਮ ਸੰਸਕਾਰ ਹੋਏ ਹਨ। ਹੁਣ ਤੁਰਕੀ ਬਾਣੀ ਦੇ ਜੋ ਸਹਿਜ ਪਾਠ ਸਮਾਪਤ ਹੋਏ ਹਨ, ਰਾਮ ਕਲੀਸਾ ਦੇ ਉਚਾਰਨ ਹੋਏ ਹਨ। ਸੋ ਹੁਣ ਜੋ ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਹੋਣਗੇ, ਫਿਰ ਅੰਤਮ ਅਰਦਾਸ ਹੋਵੇਗੀ। ਸੋ ਆਓ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।